ਬੜਾ ਪ੍ਰਸੰਨ ਹੋਇਆ ਗੁਲਾਬ ਦੇ ਫੁੱਲ ਨੂੰ ਵੇਖ। ਪਰ ਸਮਾਂ ਬੀਤ ਗਿਆ, ਕਾਫੀ ਸਮਾਂ ਲੰਘ ਗਿਆ। ਫਿਰ ਉਸਦੇ ਕੋਲੋਂ ਸੁਗੰਧੀ ਆ ਰਹੀ ਸੀ। ਫਿਰ ਉਸਨੇ ਪੁੱਛਿਆ, ਅੱਗੇ ਤੂੰ ਮੈਨੂੰ ਗੁਲਾਬ ਦਾ ਫੁੱਲ ਦਿਖਾਇਆ ਸੀ, ਮੈਂ ਵੇਖਿਆ ਸੀ, ਮੈਂ ਉਸਦਾ ਰੰਗ ਵੇਖਿਆ ਸੀ, ਮੈਂ ਉਸਦੀ ਸੁਗੰਧੀ ਸੁੰਘਦਾ ਸੀ। ਅੱਜ ਤੇਰੇ ਪਾਸ ਗੁਲਾਬ ਦਾ ਫੁੱਲ ਨਜ਼ਰ ਨਹੀਂ ਆਉਂਦਾ, ਤੂੰ ਮੈਨੂੰ ਦਿਖਾ ਨਹੀਂ ਸਕਦਾ, ਪਰ ਤੇਰੇ ਪਾਸੋਂ ਅੱਜ ਵੀ ਸੁਗੰਧੀ ਆ ਰਹੀ ਹੈ। ਇਹ ਸੁਗੰਧੀ ਕਿੱਥੋਂ ਆ ਰਹੀ? ਸੁਗੰਧੀ ਜਿਸ ਪਾਸੋਂ ਆ ਰਹੀ ਸੀ, ਉਸਨੇ ਕਿਹਾ, ਪਹਿਲਾਂ ਠੀਕ ਹੈ, ਮੇਰੇ ਪਾਸ ਗੁਲਾਬ ਦਾ ਫੁੱਲ ਸੀ, ਮੈਂ ਤੈਨੂੰ ਦਿਖਾਇਆ ਸੀ, ਤੂੰ ਵੇਖਿਆ ਸੀ, ਹੁਣ ਉਹ ਮੈਂ ਗੁਲਾਬ ਦਾ ਫੁੱਲ ਨਹੀਂ ਵਿਖਾ ਸਕਦਾ, ਮੇਰੇ

ਜੋ ਉਹਨਾਂ ਨੇ ਜੀਵਨ ਵਿੱਚ ਸੁਗੰਧੀ ਵੰਡੀ ਸੀ। ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ, ਕਾਫੀ ਸਮੇਂ ਤੋਂ ਬਾਅਦ, ਕਿਤਨੇ ਸਾਲ ਬੀਤਣ ਤੋਂ ਬਾਅਦ ਵੀ, ਸੈਂਕੜਿਆਂ ਸਾਲ ਬੀਤਣ ਤੋਂ ਬਾਅਦ ਵੀ ਸੁਗੰਧੀ ਆਉਂਦੀ ਰਹਿੰਦੀ ਹੈ। ਪ੍ਰਭੂ ਸਤਨਾਮ ਸ੍ਰੀ, ਉਹ ਜੀਵਨ ਵਿੱਚ ਵੀ ਪ੍ਰਵਾਨ ਸਨ, ਸੁਗੰਧੀਆਂ ਵੰਡਦੇ ਰਹੇ, ਸਰੀਰ ਛੱਡਣ ਤੋਂ ਬਾਅਦ ਵੀ ਪ੍ਰਵਾਨ ਸੁਗੰਧੀ ਵੰਡ ਰਹੇ ਨੇ। ਇਹ ਸੁਗੰਧੀ ਕਿਹੜੀ ਸੀ? ਉਹਨਾਂ ਦੇ ਜੀਵਨ ਵਿੱਚ ਵੀ ਸੁਗੰਧੀ ਸੀ ਗੁਰਪ੍ਰਸਾਦ ਦੀ, ਜਿਸ ਗੁਰਪ੍ਰਸਾਦ ਰਾਹੀਂ ਉਹ ਪਰਮੇਸ਼ਰ ਦੇ ਗੁਣਾਂ ਦੀ ਸੁਗੰਧੀ ਵੰਡਦੇ ਸਨ। ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਦੀਆਂ ਸੁਗੰਧੀਆਂ ਸਤਸੰਗਤ ਵਿੱਚ ਗੁਰਪ੍ਰਸਾਦ ਕਰਕੇ ਹਨ। ਜਪੋ ਸਤਨਾਮ ਸ੍ਰੀ, ਅੱਜ ਵੀ ਗੁਰਪ੍ਰਸਾਦ ਕਰਕੇ। ਇਹ ਗੁਰਪ੍ਰਸਾਦ ਸੀ ਜੋ ਉਹਨਾਂ ਦੀ ਸ਼ਬਦ ਦੀ ਕਮਾਈ, ਉਹ ਸ਼ਬਦ ਦੀਆਂ ਕਮਾਈ ਦੀਆਂ ਸੁਗੰਧੀਆਂ ਉਹ ਜੀਵਨ ਯਾਤਰਾ ਚ ਵੰਡਦੇ ਰਹੇ। ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਨੂੰ ਯਾਦ ਕਰਨ ਵਾਲੇ ਅੱਜ ਵੀ ਸੁਗੰਧੀਆਂ ਲੈ ਰਹੇ ਨੇ। ਸਤਨਾਮ ਸ੍ਰੀ, ਤਾਂ ਹੀ ਉਹ ਕਹਿ ਰਹੇ

ਵਿਰਛ ਨੂੰ ਟਾਣੀਆਂ, ਟਾਣੀਆਂ ਨੂੰ ਪੱਤੇ ਲੱਗਦੇ ਨੇ, ਪੱਤਿਆਂ ਵਿੱਚ ਫੁੱਲ ਸੋਹਣੇ, ਇਹਨਾਂ ਫੁੱਲਾਂ ਨੇ ਫਲ ਬਣਨਾ ਹੁੰਦਾ। ਟਾਣੀਆਂ ਵਿੱਚ ਰਸ ਹੈ, ਟਾਣੀਆਂ ਵਿੱਚ ਜੀਵਨ, ਪਰ ਉਹ ਟਾਣੀਆਂ ਜਿਹੜੀਆਂ ਬ੍ਰਿਕਸ਼ ਨਾਲ ਜੁੜੀਆਂ ਰਹਿੰਦੀਆਂ, ਬ੍ਰਿਕਸ਼ ਨਾਲੋਂ ਨਹੀਂ ਟੁੱਟਦੀਆਂ, ਉਹ ਕਦੇ ਮੁਰਦਾ ਨਹੀਂ ਹੁੰਦਾ, ਉਹਨਾਂ ਵਿੱਚ ਰਸ ਰਹਿੰਦਾ। ਪਰ ਉਸੇ ਬ੍ਰਿਕਸ਼ ਦੀ ਟਾਹਣੀ ਟਾਹਣੀਆਂ ਨਾਲੋਂ ਕੋਈ ਤੋੜ ਲਵੇ, ਬੇਸ਼ੱਕ ਚੰਗੇ ਤੇਸੇ ਨਾਲ ਤਰਾਸ ਵੀ ਲਵੇ, ਉਸ ਦੀਆਂ ਗੰਢਾਂ ਵੀ ਭੰਨ ਲਵੇ, ਕੂਲੀ ਤਾਂ ਹੋ ਜਾਏਗੀ, ਲੇਕਿਨ ਉਸਨੂੰ ਕੋਈ ਫਿਰ ਟਾਹਣੀ ਨਹੀਂ ਕਹਿੰਦਾ। ਉਸ ਨੂੰ ਸਾਰੇ ਕਹਿੰਦੇ ਨੇ ਸੋਟੀ। ਜਿਹੜੀ ਬ੍ਰਿਕਸ਼ ਨਾਲ ਜੁੜੀ ਹੋਈ ਹੈ ਉਹ ਅਜੇ ਵੀ ਟਾਣੀ, ਜਿਹੜੀ ਬ੍ਰਿਕਸ਼ ਨਾਲ ਟੁੱਟ ਗਈ ਉਹ ਬਣ ਗਈ ਸੋਟੀ। ਹੁਣ ਸੋਟੀ ਵਿੱਚ ਜੀਵਨ ਨਹੀਂ, ਹੁਣ ਸੋਟੀ ਮੁਰਦਾ, ਹੁਣ ਸੋਟੀ ਨੂੰ ਪੱਤੇ ਨਹੀਂ ਲੱਗ ਸਕਦੇ, ਹੁਣ ਸੋਟੀ ਨੂੰ ਫੁੱਲ ਨਹੀਂ ਲੱਗ ਸਕਦੇ, ਹੁਣ ਸੋਟੀ ਨੂੰ ਫਲ ਨਹੀਂ ਲੱਗ ਸਕਦਾ। ਪਰ ਜਿਹੜੀ ਟਾਹਣੀ ਅਜੇ ਵੀ ਬ੍ਰਿਕਸ਼ ਨਾਲ ਜੁੜੀ ਹੋਈ ਹੈ, ਪੱਤ ਚੜ ਆ ਸਕਦੀ ਹੈ, ਪੱਤੇ ਚੜ ਸਕਦੇ ਨੇ, ਲੇਕਿਨ ਅੰਦਰੋਂ ਅੰਦਰੋਂ ਰਸ ਲਹਿ ਲੈ ਕੇ ਬਸੰਤ ਰੁੱਤੇ ਫੇਰ ਹਰੀ ਹੋ ਸਕਦੀ ਜੋ ਸਤਨਾਮ ਸ਼੍ਰੀ, ਕਿਉਂਕਿ ਉਹ ਬ੍ਰਿਕਸ਼ ਨਾਲ ਜੁੜੀ ਹੋਈ। ਜਨਮ ਤਾਂ ਉਸ ਟਾਹਣੀ ਦਾ ਵੀ ਬ੍ਰਿਕਸ਼ ਤੋਂ ਹੋਇਆ, ਜਨਮ ਉਸ ਸੋਟੀ ਦਾ ਵੀ ਬ੍ਰਿਕਸ਼ ਤੋਂ ਹੋਇਆ। ਸੋਟੀ ਨੇ ਆਪਣਾ ਜਨਮ ਵਿਗਾੜ ਲਿਆ ਬ੍ਰਿਕਸ਼ ਨਾਲੋਂ ਟੁੱਟ ਕੇ, ਇੱਕ ਟਾਹਣੀ ਸੋਟੀ ਬਣ ਗਈ, ਜਨਮ ਤਾਂ ਉਸਦਾ ਵੀ ਹੋਇਆ ਸੀ ਉਸੇ ਟਾਹਣੀ ਵਾਂਗ, ਪਰ ਉਹ ਆਪਣਾ ਜਨਮ ਬਰਬਾਦ ਕਰ ਗਈ, ਉਸਦਾ ਆਉਣਾ ਨਿਸ਼ਫਲ ਚਲਾ ਗਿਆ। ਪਰ ਜਿਹੜੀ ਟਾਹਣੀ ਜੁੜੀ ਰਹੀ ਉਸਨੇ ਆਪਣਾ ਜਨਮ ਸਵਾਰ ਲਿਆ। ਜਪੋ ਸਤਨਾਮ ਸ਼੍ਰੀ। ਜਿਹੜੇ ਪਰਮੇਸ਼ਰ ਨਾਲੋਂ ਟੁੱਟ ਜਾਂਦੇ ਨੇ ਉਹਨਾਂ ਨੂੰ ਮਨੁੱਖ ਨਹੀਂ ਕਹਿੰਦੇ, ਉਹਨਾਂ ਨੂੰ ਮਨਮੁੱਖ ਕਹਿੰਦੇ ਨੇ। ਜਿਹੜੇ ਪਰਮੇਸ਼ਰ ਨਾਲ ਟੁੱਟ ਜਾਂਦੇ ਨੇ ਉਹਨਾਂ ਨੂੰ ਸਾਕਤ ਕਹਿੰਦੇ ਨੇ, ਤੇ ਜਿਹੜੇ ਪਰਮੇਸ਼ਰ ਨਾਲ ਜੁੜੇ ਰਹਿੰਦੇ ਨੇ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ। ਗੁਰਮੁਖ ਵਿੱਚ ਜੀਵਨ ਹੈ ਕਿਉਂਕਿ ਪਰਮੇਸ਼ਰ ਨਾਲ ਜੁੜਿਆ ਹੋਇਆ। ਗੁਰਮੁਖ ਨੂੰ ਸ਼ੁਭ ਗੁਣ ਲੱਗਣਗੇ ਕਿਉਂਕਿ ਉਹ ਪਰਮੇਸ਼ਰ ਨਾਲ ਜੁੜਿਆ ਹੋਇਆ। ਤੇ ਜਿਹੜਾ ਸਾਕਤ ਹੈ, ਸਾਕਤ ਹੈ ਮੁਰਦਾ, ਮਨਮੁਖ ਮੁਰਦਾ, ਮਨਮੁਖ ਜੀਵਨ ਨਹੀਂ, ਮਨਮੁਖ ਵਿੱਚ ਰਸ ਨਹੀਂ, ਮਨਮੁਖ ਕਿਸੇ ਨੂੰ ਗੁਣਾਂ ਦੀ ਠੰਡੀ ਛਾਂ ਨਹੀਂ ਦੇ ਸਕਦਾ। ਤੇ ਉਹ ਸਤਨਾਮ ਸ਼੍ਰੀ ਵਾਹਿਗੁਰੂ, ਕਿਉਂਕਿ ਉਹ ਟੁੱਟ ਚੁੱਕਿਆ। ਅੱਜ ਸਤਿਗੁਰੂ ਕਹਿ ਰਹੇ ਨੇ ਮਨਮੁਖ ਜਨਮ ਮਰਾ, ਜਨਮ ਤਾਂ ਉਸਦਾ ਵੀ ਜਿਵੇਂ ਮਨੁੱਖਾਂ ਵਾਂਗੂ ਹੁੰਦਾ ਹੋਇਆ ਸੀ, ਪਰ ਇੱਕ ਮਨੁੱਖ ਨੇ ਗੁਰਮੁਖ ਬਣ ਕੇ ਆਪਣਾ ਜਨਮ ਸਵਾਰ ਲਿਆ, ਇੱਕ ਮਨੁੱਖ ਨੇ ਪਰਮੇਸ਼ਰ ਨਾਲੋਂ ਟੁੱਟ ਕੇ ਮਨਮੁੱਖ ਬਣ ਕੇ ਆਪਣਾ ਜਨਮ ਹੀ ਵਿਗਾੜ ਲਿਆ।

ਨਾ ਮਰਨ ਵਿੱਚ, ਕਿਉਂਕਿ ਸ਼ਬਦ ਰੂਪ ਹੁੰਦੇ ਨੇ ਜਪੋ ਸਤਨਾਮ ਸ਼੍ਰੀ, ਕਿਉਂਕਿ ਜਦੋਂ ਸ਼ਬਦ ਰੂਪ ਹੋਏ, ਜਦੋਂ ਸ਼ਬਦ ਨੇ ਅਭਿਆਸੀ ਨੂੰ ਅਭਿਆਸ ਤੇ ਲਗਾ ਲਿਆ, ਹੁਣ ਤਾਂ ਸ਼ਬਦ ਰੂਪ ਹੀ ਬਣ ਗਿਆ, ਕੀਰਤਨ ਕਰਦਿਆਂ ਕਰਦਿਆਂ ਉਹ ਕੀਰਤਨ ਰੂਪ ਹੋ ਗਿਆ।

ਗੁਰੂ ਹਰੀ ਰਾਏ ਸਾਹਿਬ ਜੀ ਗੁਰਸਿੱਖਾਂ ਨੂੰ ਸਮਝਾਉਂਦੇ, ਕਦੇ ਗੁਰਮੁਖ ਨੂੰ ਨਾ ਕਹਿਣਾ ਮਰ ਗਿਆ, ਗੁਰਮੁਖ ਨੂੰ ਕਿਹਾ ਕਰੋ ਅਕਾਲ ਚਲਾਣਾ ਕਰ ਗਿਆ।

ਕਹਿੰਦੇ ਜੋ ਮਰ ਜਾਂਦੇ ਨੇ ਜਮਾਂ ਦੇ ਕਰ ਜਾਂਦੇ ਨੇ, ਜੋ ਅਕਾਲ ਚਲਾਣਾ ਕਰ ਗਿਆ ਉਹ ਗੁਰਮੁਖ ਅਕਾਲ ਦੇ ਕਰ ਗਿਆ। ਜਬ ਸਤਨਾਮ ਸ਼੍ਰੀ ਗੁਰਮੁਖ ਅਕਾਲ ਦੇ ਕਰ ਗਿਆ, ਮਰਿਆ ਹੋਇਆ ਨਾ ਗੁਰਮੁਖ ਨੂੰ ਕਦੇ ਨਾ ਆਖਣਾ ਮਰਿਆ।

ਉਹਨਾਂ ਦਾ ਆਉਣਾ ਸਫਲ ਕਰ ਗਈ। ਜਿਨ੍ਹਾਂ ਨੇ ਜੀਵਨ ਯਾਤਰਾ ਕਰਦੇ ਸਮੇਂ ਗੁਰੂ ਦੀ ਸੋਚ ਅਪਣਾ ਲਈ, ਗੁਰੂ ਦਾ ਸੁਭਾਅ ਅਪਣਾ ਲਿਆ, ਗੁਰੂ ਦੀ ਮੱਤ ਅਪਣਾਈ, ਗੁਰੂ ਦੀ ਸੋਚ ਗੁਰੂ ਦਾ ਸ਼ਬਦ ਏ, ਗੁਰੂ ਦੀ ਮੱਤ ਗੁਰੂ ਦਾ ਸ਼ਬਦ ਏ, ਗੁਰੂ ਦਾ ਸੁਭਾਅ ਗੁਰੂ ਦਾ ਸ਼ਬਦ ਏ, ਗੁਰੂ ਦਾ ਸੰਗ ਗੁਰੂ ਸ਼ਬਦ ਦਾ ਸੰਗ ਏ। ਜਿਨ੍ਹਾਂ ਨੇ ਇਹ ਸੋਚ ਅਪਣਾਈ ਉਹਨਾਂ ਅੰਦਰ ਗੁਰ ਸ਼ਬਦ ਵਰਤ ਗਿਆ, ਜਿਨ੍ਹਾਂ ਅੰਦਰ ਗੁਰ ਸ਼ਬਦ ਵਰਤ ਗਿਆ ਉਹ ਜੀਵਨ ਯਾਤਰਾ ਵਿੱਚ ਗੁਰੂ ਸ਼ਬਦ ਦੇ ਆਸਰੇ ਉਹ ਆਪਣਾ ਜਨਮ ਵੀ ਸਫਲ ਕਰ ਗਏ। ਜੀਵਨ ਯਾਤਰਾ ਵਿੱਚ ਗੁਰ ਸ਼ਬਦ ਦੇ ਆਸਰੇ ਉਹ ਆਪਣਾ ਜੀਵਨ ਵੀ ਸਫਲ ਕਰ ਗਏ। ਜੀਵਨ ਯਾਤਰਾ ਵਿੱਚ ਗੁਰ ਸ਼ਬਦ ਦੇ ਆਸਰੇ ਆਪਣੇ ਜਿਉਂਦਿਆਂ ਹੀ ਆਪਣਾ ਮਰਨਾ ਸਫਲ ਕਰਕੇ। ਜਪੋ ਸਤਨਾਮ ਸ਼੍ਰੀ। ਸੰਸਾਰ ਦੇ ਲੋਕੀ ਇਹ ਸੋਚੀ ਬੈਠੇ ਨੇ ਕਿ ਮਰਨਾ ਮਰਨ ਤੋਂ ਬਾਅਦ ਸਫਲ ਹੁੰਦਾ। ਸਤਿਗੁਰੂ ਕਹਿੰਦੇ ਨਹੀਂ, ਗੁਰਮੁਖਾਂ ਨੇ ਤਾਂ ਆਪਣੇ ਜਿਉਂਦਿਆਂ ਹੀ ਆਪਣਾ ਮਰਨਾ ਆਪ ਸਵਾਰ ਜਾਂਦੇ ਨੇ। ਜਪੋ ਸਤਨਾਮ ਸ਼੍ਰੀ ਭਾਈ। ਜਿਉਂਦਿਆਂ ਹੀ ਮਰਨਾ ਸਵਾਰ ਗਏ, ਫਿਰ ਤਾਂ ਉਹਨਾਂ ਦਾ ਜਨਮ ਪ੍ਰਵਾਨ ਹੋ ਗਿਆ। ਜਿਹੜੇ ਜਨਮ ਵੀ ਸਵਾਰ ਗਏ, ਜੀਵਨ ਵੀ ਸਵਾਰ ਗਏ, ਜਿਉਂਦਿਆਂ ਹੀ ਆਪਣਾ ਮਰਨਾ ਸਵਾਰ ਗਏ। ਉਹ ਜਾਣਦੇ ਸੀ ਮਰਨਾ ਕਿਵੇਂ ਸਵਾਰਿਆ ਜਾਂਦਾ। ਗੁਰੂ ਸ਼ਬਦ ਦੇ ਆਸਰੇ ਉਹਨਾਂ ਨੂੰ ਸਾਹਿਬ ਨਹੀਂ ਵਿਸਰਿਆ। ਜਪੋ ਸਤਨਾਮ ਸ਼੍ਰੀ। ਪਰਮੇਸ਼ਰ ਨਹੀਂ ਵਿਸਰਿਆ, ਮਰਨਾ ਉਹਨਾਂ ਦਾ ਹੀ ਸਵਾਰਿਆ ਜਾਂਦਾ।

ਬੂਟੇ ਉੱਗਦੇ ਨੇ, ਧਰਤੀ ਤੋਂ ਪੈਦਾ ਹੁੰਦੇ, ਪਰ ਬੇਤਰਤੀਬੇ ਬੂਟੇ ਜਿਨ੍ਹਾਂ ਤੇ ਮਾਲੀ ਦੀ ਨਜ਼ਰ ਨਹੀਂ,

ਆਈ ਹੋਈ ਹਵਾ ਉਹਨਾਂ ਪੱਤਿਆਂ ਦਾ ਝੁਲਣਾ ਵੀ ਡਰਾਉਂਦਾ ਹੈ। ਹੋ ਸਕਦਾ ਉਹਨਾਂ ਨੂੰ ਫੁੱਲ ਵੀ ਲੱਗਦੇ ਹੋਣ ਬੂਟਿਆਂ ਨੂੰ, ਪਰ ਕੋਈ ਸੁੰਘਣ ਨਹੀਂ ਜਾਂਦਾ। ਸਭ ਸਤਨਾਮ ਸ਼੍ਰੀ। ਪਰ ਕਦੇ ਕਿਸੇ ਬਗੀਚੇ ਚ ਜਾ ਕੇ ਦੇਖ, ਜਿਹਨਾਂ ਨੂੰ ਮਾਲੀ ਸਿੰਜਦਾ, ਜਿਹਨਾਂ ਤੇ ਮਾਲੀ ਦੀ ਨਜ਼ਰ ਹੈ, ਪੱਤੇ ਪੱਤੇ ਤੇ ਡਾਲੀ ਡਾਲੀ ਦੀ ਮਾਲੀ ਨੂੰ ਖਬਰ ਹੈ, ਉਹਨਾਂ ਚ ਲੋਕੀ ਸੈਰ ਕਰਨ ਜਾਂਦੇ ਨੇ, ਬਗੀਚਿਆਂ ਆਨੰਦ ਲੈਣ ਜਾਂਦੇ, ਉਹਨਾਂ ਦੇ ਖੇੜੇ ਦੇਖਣ ਜਾਂਦੇ ਨੇ, ਸੁਗੰਧੀਆਂ ਸੁੰਘਣ ਜਾਂਦੇ ਨੇ, ਕਿਉਂਕਿ ਉਹ ਤਰਤੀਬ ਵਿੱਚ ਨੇ, ਮਾਲੀ ਦੀ ਦਿੱਤੀ ਹੋਈ ਤਰਤੀਬ ਚ ਰਹਿੰਦੇ ਨੇ। ਮਨਮੁਖ

ਮਨਮੁੱਖੋ ਜੰਗਲ ਦੇ ਬੂਟਿਆਂ ਵਾਂਗੂ ਗੁਣਾਂ ਤੋਂ ਹੀਣੇ ਨੇ। ਇਹਨਾਂ ਦੇ ਅੰਦਰ ਵਕਾਰ ਨੇ, ਇਹਨਾਂ ਮਨਮੁੱਖਾਂ ਦੇ ਅੰਦਰ ਠੱਗ ਲੁਕੇ ਰਹਿੰਦੇ ਨੇ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਹਨਾਂ ਮਨਮੁੱਖਾਂ ਦੇ ਅੰਦਰ ਮਾਇਆ ਦਾ ਮੋਹ ਦਾ ਪਿਆਰ ਹੋਣ ਕਰਕੇ ਇਹਨਾਂ ਦੇ ਅੰਦਰ ਈਰਖਾ ਦਵੈਤ ਇਹ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਖਤਰਨਾਕ ਗੁਣਾਂ ਨੂੰ ਔਗਣਾਂ ਚ ਬਦਲਣ ਵਾਲੇ ਲੁਟੇਰੇ ਲੁਕੇ ਹੋਏ ਨੇ। ਜਪੋ ਸਤਨਾਮ ਸ਼੍ਰੀ। ਗੁਰਮੁਖ ਬਗੀਚੇ ਦੇ ਬੂਟੇ ਨੇ ਗੁਰੂ ਦੇ ਬਗੀਚੇ, ਗੁਰਮੁਖ ਗੁਰੂ ਦੇ ਨੇਮ ਵਿੱਚ ਨੇ, ਗੁਰਮੁਖ ਗੁਰੂ ਦੀ ਤਰਤੀਬ ਚ ਰਹਿੰਦੇ ਨੇ, ਗੁਰਮੁਖ ਗੁਰੂ ਦੇ ਸਿਧਾਂਤ ਤੇ ਰਹਿੰਦੇ ਨੇ। ਤੇ ਗੁਰੂ ਵੀ ਐਸਾ ਮਾਲੀ ਹੈ ਜਿਸ ਨੂੰ ਪੱਤੇ ਪੱਤੇ ਤੇ ਡਾਲੀ ਡਾਲੀ ਦੀ ਖਬਰ ਹੈ। ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪੱਤ ਪੱਤ ਡਾਲੀ। ਕੋਈ ਬੂਟਾ ਹੋ ਸਕਦਾ ਬਿਹਾਰ ਤੋਂ ਆਇਆ ਹੋਵੇ, ਕੋਈ ਹੋ ਸਕਦਾ ਬੰਗਾਲ ਤੋਂ ਆਇਆ ਹੋਵੇ, ਕੋਈ ਹੋ ਸਕਦਾ ਲਾਹੌਰ ਤੋਂ ਆਇਆ ਹੋਵੇ, ਕੋਈ ਕਿੱਥੋਂ ਕੋਈ ਕਿੱਥੋਂ, ਪਰ ਸਤਿਗੁਰੂ ਤੇਰੇ ਬਗੀਚੇ ਵਿੱਚ ਜਦੋਂ ਆ ਕੇ ਲੱਗ ਜਾਂਦੇ ਨੇ ਸਾਰਿਆਂ ਨੂੰ ਫਲ ਵੀ ਇੱਕੋ ਲੱਗਦਾ। ਸਭ ਨਾ ਫਲ ਲੱਗ ਗਿਆ ਨਾਮ ਇੱਕ। ਇਹਨਾਂ ਦੀ ਬਾਣੀ ਇੱਕ, ਇਹਨਾਂ ਦਾ ਬਾਣਾ ਇੱਕ,

ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ ਫਿਰ ਸੰਗਤਾਂ ਦੇ ਇਕੱਠ ਹੋਏ। ਉਹਨਾਂ ਇਕੱਠਾਂ ਵਿੱਚ ਫਿਰ ਗੁਰਸ਼ਬਦ ਦੀ ਕਮਾਈ, ਫਿਰ ਗੁਰਸ਼ਬਦ ਦਾ ਆਸਰਾ ਲੈ ਕੇ ਫਿਰ ਯਾਦ ਬਣ ਗਈ ਪਰਮੇਸ਼ਰ ਦੀ। ਇਸ ਦਾ ਪਾਪ ਜਿਉਂਦਿਆਂ ਵੀ ਨਹੀਂ ਵਸਾਇਆ, ਅੱਜ ਉਹਨਾਂ ਦੀ ਯਾਦ ਮਨਾਉਣ ਵਾਲੇ ਉਹਨਾਂ ਦੀ ਯਾਦ ਮਨਾਉਂਦੇ ਨੇ, ਪਰ ਯਾਦ ਕਰਦੇ ਨੇ ਪਰਮੇਸ਼ਰ ਨੂੰ। ਤਪ ਸਤਨਾਮ ਸ਼੍ਰੀ, ਯਾਦ ਕਰਦੇ ਨੇ ਪਰਬ੍ਰਹਮ ਨੂੰ। ਤਾਂ ਕਹਿ ਰਹੇ

ਬ੍ਰਿਕਸ਼ਾਂ ਨੂੰ ਟਾਣੀਆਂ ਤੇ ਪੱਤੇ ਤੇ ਫੁੱਲ ਆਉਂਦੇ, ਫੁੱਲਾਂ ਨੇ ਫਲ ਬਣਨਾ ਹੁੰਦਾ, ਪਰ ਫੁੱਲ ਉਹ ਫਲ ਬਣ ਸਕਦੇ ਨੇ ਜਿਹੜੇ ਝੱਖੜਾਂ ਤੇ ਤੂਫਾਨਾਂ ਤੇ ਹਨੇਰੀਆਂ ਨੂੰ ਚੱਲ ਕੇ ਵੀ ਬ੍ਰਿਕਸ਼ ਨਾਲੋਂ ਨਹੀਂ ਟੁੱਟਦੇ। ਜਪ ਸਤਨਾਮ ਸ਼੍ਰੀ। ਜਿਹੜੇ ਝੱਖੜ ਤੇ ਤੂਫਾਨ ਨਹੀਂ ਚੱਲ ਸਕਦੇ ਉਹ ਫਿਰ ਫਲ ਵੀ ਨਹੀਂ ਬਣ ਸਕਦੇ। ਜਿਹੜੇ ਝੱਖੜ ਤੇ ਹਨੇਰੀਆਂ ਵਿੱਚ ਉਹਨਾਂ ਟਾਣੀਆਂ ਨਾਲ ਟੁੱਟ ਜਾਣਗੇ, ਬ੍ਰਿਕਸ਼ਾਂ ਨਾਲ ਟੁੱਟ ਜਾਣਗੇ, ਮੁਰਝਾ ਜਾਣਗੇ, ਸੁੱਕ ਜਾਣਗੇ, ਲੇਕਿਨ ਫਲ ਨਹੀਂ ਬਣ ਸਕਣਗੇ। ਉਹਨਾਂ ਦਾ ਜਨਮ, ਉਹਨਾਂ ਦਾ ਆਉਣਾ ਨਿਸ਼ਫਲ ਚਲਾ ਜਾਏਗਾ। ਬਿਨਾਂ ਫਲ ਬਣੇ ਉਹ ਕੁੱਲ ਦਾ ਉਧਾਰ ਨਹੀਂ ਕਰ ਸਕਣਗੇ। ਜੇ ਕੋ ਸਤਨਾਮ ਸ਼੍ਰੀ, ਫਲ ਤੋਂ ਹੀ ਕੁੱਲ ਜਾਣੀ ਜਾਏਗੀ, ਬਿਨਾਂ ਫਲ ਤੋਂ ਕੌਣ ਜਾਣੇਗਾ ਕੁੱਲ। ਤੇ ਕੁਰਬਾਨੀਆਂ, ਇਹ ਝੱਖੜ ਹਨੇਰੀਆਂ ਇਹਨਾਂ ਗੁਰਮੁਖਾਂ ਨੇ ਚੱਲੀਆਂ ਨੇ। ਜਬ ਸਤਨਾਮ ਸ਼ੀਰ, ਬੜੇ ਬੜੇ ਝੱਖੜ ਚੱਲੇ, ਬੜੀਆਂ ਬੜੀਆਂ ਤੇ ਹਨੇਰੀਆਂ ਆਈਆਂ ਜੀਵਨ ਵਿੱਚ, ਲੇਕਿਨ ਇਹ ਗੁਰ ਪਰਮੇਸ਼ਰ ਨਾਲੋਂ ਨਹੀਂ ਟੁੱਟੇ। ਜਬ ਸਤਨਾਮ ਸ਼ੀਰੀ, ਬੜੇ ਬੜੇ ਲਾਲਚ ਦਿੱਤੇ ਗਏ ਇਹਨਾਂ ਦੀ ਜ਼ਮੀਰ ਨੂੰ ਕੋਈ ਨਹੀਂ ਖਰੀਦ ਸਕਿਆ। ਆਪਣੇ ਆਪ ਕੁਰਬਾਨ ਤਾਂ ਕਰ ਗਏ, ਲੇਕਿਨ ਗੁਰ ਪਰਮੇਸ਼ਰ ਨਾਲੋਂ ਸੰਬੰਧ ਨਹੀਂ ਕੋਈ ਇਹਨਾਂ ਦਾ ਤੋੜ ਸਕਿਆ। ਜਪ ਸਤਨਾਮ ਸ਼੍ਰੀ, ਇਹ ਕੁਰਬਾਨੀਆਂ ਉਹਨਾਂ ਦੀਆਂ ਨੇ, ਸੁਗੰਧੀਆਂ ਉਹਨਾਂ ਦੀਆਂ ਨੇ। ਉਹਨਾਂ ਨੇ ਫਿਰ ਆਪ ਵੀ ਤਰ ਗਏ, ਆਪਣੀ ਕੁੱਲ ਨੂੰ ਵੀ ਤਰ ਗਏ, ਉਹਨਾਂ ਦਾ ਆਉਣਾ ਪ੍ਰਵਾਨ ਹੋ ਗਿਆ।

ਕਿ ਹੇ ਨਿਰੰਕਾਰ ਸਾਡੇ ਕਲਯੁਗੀ ਜੀਵਾਂ ਦਾ ਸੁਭਾਅ ਹੀ ਐਸਾ ਹੈ ਕਿ ਜਿਹੜਾ ਹਰ ਵੇਲੇ ਸਾਡੀ ਰੱਖਿਆ ਕਰਦਾ ਹੈ, ਹਰ ਵੇਲੇ ਸਾਡੇ ਨਾਲ ਹੈ, ਜਿਹਦੇ ਸਦਕੇ ਅਸੀਂ ਇਹ ਸੰਸਾਰ ਦੇ ਨਜ਼ਾਰੇ, ਸੰਸਾਰ ਦੇ ਖੇਲ ਵੇਖ ਰਹੇ ਹਾਂ, ਉਹ ਸਾਨੂੰ ਯਾਦ ਨਹੀਂ ਰਿਹਾ, ਅਸੀਂ ਭੁੱਲ ਗਏ ਹਾਂ ਉਸ ਨੂੰ। ਜਿਹੜੀਆਂ ਵਸਤੂਆਂ ਸਾਨੂੰ ਤੋੜਦੀਆਂ ਹਨ ਅਸਲੇ ਨਾਲੋਂ, ਪਰਮੇਸ਼ਰ ਨਾਲੋਂ, ਉਹਨਾਂ ਵੈਰੀਆਂ ਨਾਲ ਅਸੀਂ ਪਿਆਰ ਪਾ ਲਿਆ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਚੱਲਣਾ ਉਹਨਾਂ ਨਾਲ ਤਾਂ ਪ੍ਰੀਤਾਂ ਪਾ ਲਈਆਂ, ਜਿਹੜਾ ਹਰ ਵੇਲੇ ਨਾਲ ਹੈ ਉਹਨੂੰ ਵਿਸਾਰ ਛੱਡਿਆ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਓ ਪ੍ਰੀਤ, ਬਲੂਆ ਕੇ ਗ੍ਰਹਿ ਭੀਤਰ ਵਸੈ। ਇਹ ਰੇਤ ਦੀ ਕੰਧ ਹੈ, ਇਹ ਜਿਹੜਾ ਸਾਡਾ ਸਰੀਰ ਹੈ ਇਹ ਰੇਤ ਦਾ ਘਰ ਹੈ। ਪਹਿਲੇ ਬਚਪਨ, ਫਿਰ ਜਵਾਨੀ, ਜਵਾਨੀ ਨੇ ਬਚਪਨ ਨੂੰ ਖਾ ਜਾਣਾ ਤੇ ਬੁਢੇਪੇ ਨੇ ਜਵਾਨੀ ਨੂੰ ਖਾ ਜਾਣਾ ਤੇ ਕਾਲ ਨੇ ਬੁਢੇਪੇ ਨੂੰ ਖਾ ਜਾਣਾ। ਇਹ ਰੇਤ ਦਾ ਘਰ ਹੈ, ਇਹ ਡਿੱਗਦਿਆਂ ਡਿੱਗਦਿਆਂ ਇੱਕ ਦਿਨ ਮਿੱਟੀ ਦੀ ਢੇਰੀ ਹੋ ਜਾਏਗਾ। ਉਸ ਘਰ ਵਿੱਚ ਬਹਿ ਕੇ ਵੀ ਅਸੀਂ ਕਿਤਨੇ ਕੇਲ ਕਰ ਰਹੇ ਹਾਂ। ਆ ਸੰਸਾਰ ਵੀ ਇੱਕ ਰੇਤ ਦਾ ਘਰ ਹੈ, ਜਿਹਦੇ ਵਿੱਚ ਬਹਿ ਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੇਲ ਕਰ ਰਹੇ ਹਾਂ, ਵੇਖਦੇ ਹਾਂ ਇਹਨਾਂ ਅੱਖਾਂ ਦੇ ਵੇਖਦਿਆਂ ਵੇਖਦਿਆਂ ਅਨੇਕਾਂ ਚਲੇ ਗਏ ਹਨ, ਪਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਬਈ ਅਸੀਂ ਨਹੀਂ ਜਾਣਾ। ਹਜ਼ੂਰ ਕਹਿੰਦੇ ਹਨ ਬਲੂਆ ਕੇ ਗ੍ਰਹਿ ਭੀਤਰ ਵਸੈ, ਰੇਤ ਦੇ ਘਰ ਵਿੱਚ ਵਸ ਰਿਹਾ। ਅਣਦ ਕੇਲ ਮਾਇਆ ਰੰਗ ਰਸੈ, ਅਨੇਕਾਂ ਕੇਲ ਕਰਦਾ ਮਾਇਆ ਦੇ ਨਾਲ, ਉਹ ਵੀ ਰਸ ਮਾਣ ਲਵਾਂ, ਉਹ ਵੀ ਸਵਾਦ ਮਾਣ ਲਵਾਂ। ਹਜ਼ੂਰ ਕਹਿੰਦੇ ਹਨ ਇਸ ਸਰੀਰ ਲਈ ਸਭ ਕੁਛ ਕਰ ਰਹੇ ਹਾਂ, ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਸ ਪਰਮੇਸ਼ਰ ਦਾ ਵੀ ਧਿਆਨ ਧਰਿਆ ਕਰ, ਉਸ ਪਰਮੇਸ਼ਰ ਦਾ ਵੀ ਸਿਮਰਨ ਕਰਿਆ ਕਰ। ਜਿਹਦੇ ਆਸ਼ਰੇ ਤੇ ਸਰੀਰ ਚੱਲ ਰਿਹਾ ਉਹਨੂੰ ਤੂੰ ਭੁੱਖਿਆ ਹੀ ਮਾਰ ਛੱਡਿਆ, ਅੱਜ ਤੱਕ ਜੋ ਕੁਝ ਤੂੰ ਕੀਤਾ ਆਪਣੇ ਸਰੀਰ ਲਈ ਕੀਤਾ, ਆਤਮਾ ਲਈ ਕੁਝ ਨਹੀਂ ਕੀਤਾ। ਆਤਮਾ ਨੂੰ ਕਦੇ ਕੀਰਤਨ ਦਾ ਭੋਜਨ ਨਹੀਂ ਦਿੱਤਾ, ਸਿਮਰਨ ਦਾ ਪਦਾਰਥ ਨਹੀਂ ਛਕਾਇਆ, ਗੁਰੂ ਦੀ ਕਿਰਪਾ ਦੇ ਬਸਤਰ ਨਹੀਂ ਪਹਿਨਾਏ, ਸਤ ਸੰਗਤ ਦੀ ਸੁਗੰਧੀ ਕਦੇ ਨਹੀਂ ਲਾਈ ਉਸ ਆਤਮਾ ਨੂੰ। ਤੂੰ ਸਰੀਰ ਲਈ ਤਾਂ ਤੂੰ ਬਹੁਤ ਕੁਝ ਕੀਤਾ, ਇਸ ਲਈ ਬਲੂਆ ਕੇ ਗ੍ਰਹਿ ਭੀਤਰ ਵਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ ਪ੍ਰਤੀਤ। ਇਹ ਸਮਝਦਾ ਇਹ ਪ੍ਰੀਤਾਂ ਮੇਰੀਆਂ ਸੱਚੀਆਂ ਪ੍ਰੀਤਾਂ ਹਨ, ਪਰ ਕਾਲ ਨਾ ਆਵੇ ਮੂੜੇ ਚੀਤ, ਇਹ ਨਹੀਂ ਪਤਾ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆ ਜਾਣਾ, ਕਾਲ ਨੇ ਆ ਜਾਣਾ, ਇਹ ਸਰੀਰ ਤਾਂ ਮਿੱਟੀ ਦੀ ਢੇਰੀ ਹੋ ਜਾਏਗਾ। ਇਸ ਲਈ ਭਾਈ ਉਹਦਾ ਨਾਮ ਜਪਿਆ ਕਰ, ਉਹਦਾ ਸਿਮਰਨ ਕਰਿਆ ਕਰ, ਜਿਸ ਵਾਹਿਗੁਰੂ ਨੇ ਤੈਨੂੰ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਹਨ। ਗੁਰੂ ਅਰਜਨ ਦੇਵ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸ ਰਹੇ ਹਨ ਤੇ ਆਪ ਕਰ ਰਹੇ ਹਨ। ਜਿਸ ਤਰ੍ਹਾਂ ਮਾਸਟਰ ਪਹਿਲਾਂ ਆਪ ਪਹਾੜੇ ਬੋਲਦਾ ਫਿਰ ਵਿਦਿਆਰਥੀ ਬੋਲਦੇ ਹਨ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਸਾਡੇ ਤੇ ਉਪਕਾਰ ਕਰਦੇ ਹੋਏ ਕਹਿੰਦੇ ਹਨ ਆਓ ਬਈ ਤੁਸੀਂ ਵੀ ਅਰਦਾਸ ਕਰੋ, ਮੈਂ ਵੀ ਤੁਹਾਡੇ ਲਈ ਅਰਦਾਸ

ਪਰ ਉਪਕਾਰ ਕਰਦਿਆਂ ਹੋਇਆਂ ਵੀ ਐਡੀ ਨਿਮਰਤਾ ਧਾਰਨ ਕਰਨੀ ਹੈ ਜੋ ਗੁਰੂ ਸਾਨੂੰ ਦੱਸ ਰਿਹਾ। ਮਤੇ ਕਿਸੇ ਪੁੰਨ ਦਾਨ ਦਾ ਤੇਰੇ ਮਨ ਵਿੱਚ ਅਹੰਕਾਰ ਨਾ ਆ ਜਾਵੇ। ਮਤੇ ਇਹ ਨਾ ਸਮਝ ਬੈਠੀ ਕਿ ਮੈਂ ਬਹੁਤ ਸਿਮਰਨ ਕਰਨ ਵਾਲਾ ਹਾਂ। ਮਤੇ ਇਹ ਨਾ ਮਨ ਵਿੱਚ ਅਹੰਕਾਰ ਆਵੇ ਵੀ ਮੈਂ ਗੁਰੂ ਦੇ ਦਰ ਦੀ ਬੜੀ ਸੇਵਾ ਕਰਦਾ ਹਾਂ। ਸਭ ਕੁਛ ਕਰਦਿਆਂ ਹੋਇਆ ਵੀ ਗੁਰੂ ਅਰਜਨ ਦੇਵ ਪ੍ਰਤੱਖ ਹਰ ਹੁੰਦੇ ਹੋਏ ਵੀ ਇਹ ਅਰਦਾਸ ਕਰ ਰਹੇ ਹਨ ਤੇ ਸਾਨੂੰ ਦੱਸ ਰਹੇ ਹਨ, ਭਾਈ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦਿਆਂ ਹੋਇਆਂ ਵੀ ਤੂੰ ਇਹ ਅਰਦਾਸ ਕਰਿਆ ਕਰ ਕਿ ਇਹੋ ਜੁਗਤ ਬਿਆਨੇ ਕਈ ਜਨਮ। ਸਾਡਾ ਸੁਭਾਅ ਹੀ ਹੈ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਪ ਧਰੋਹ ਇਹੋ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਦਿਓ। ਹੇ ਨਿਰੰਕਾਰ ਮੰਦੇ ਹਾਂ ਚੰਗੇ ਹਾਂ ਤੇਰੇ ਹਾਂ, ਤੇਰਿਆਂ ਦੀ ਤੈਨੂੰ ਲਾਜ ਹੈ ਗੁਰੂ ਕਾ ਸਿੱਖ। ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਸਾਸ ਵਿਰਾਸ ਭਗਤੀ ਕਰਨ ਵਾਲਾ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਗੁਰੂ ਦੇ ਲੇਖੇ ਵਿੱਚ ਲਾਉਣ ਵਾਲਾ ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਬੈਠਾ। ਇੱਕ ਛਾਇਆਦਾਰ ਬ੍ਰਿਸ਼ ਹੈ ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਹੈ ਜਿੱਥੇ ਬਹਿ ਕੇ ਇਹ ਅਰਦਾਸ ਕਰ ਰਿਹਾ। ਹੇ ਨਿਰੰਕਾਰ ਅਸੀਂ ਤੇਰੀਆਂ ਦਾਤਾਂ ਨੂੰ ਪਾ ਕੇ ਭੁੱਲ ਜਾਂਦੇ ਹਾਂ। ਅਸੀਂ ਕੌਣ ਹਾਂ ਜੋ ਤੇਰੇ ਦਰ ਦੀ ਸੇਵਾ ਕਰ ਸਕੀਏ। ਜੇ ਤਿਲ ਮਾਤਰ ਸੇਵਾ ਕੀਤੀ ਵੀ ਹੈ ਤਾਂ ਤੇਰੇ ਦਰ ਤੇ ਤਾਂ ਪਤਾ ਨਹੀਂ ਰਾਜੇ ਮਹਾਰਾਜੇ ਸੇਵਾਵਾਂ ਕਰਦੇ ਹਨ, ਤੇ ਤੇਰੇ ਦਿੱਤੇ ਹੋਏ ਵਿੱਚੋਂ ਜੇ ਤਿਲ ਭਰ ਕੀਤੀ ਵੀ ਹੈ ਤਾਂ ਤੇਰਾ ਕੀਆ ਤੁਝੇ ਕਿਆ ਅਰਪੋ। ਇਸ ਗੁਰੂ ਕੇ ਸਿੱਖ ਨੇ ਚੇਤੋ ਮਸੰਦ ਨੂੰ ਜਿੱਥੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦਿੱਤਾ, ਉੱਥੇ ਇੱਕ ਮੋਤੀਆਂ ਦਾ ਜੜਾਊ ਇੱਕ ਚੂੜਾ ਵੀ ਦਿੱਤਾ ਸੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਕਰੀ। ਇਹ ਚੇਤੋਂ ਮਸੰਦ ਨੇ ਦਸਵੰਧ ਤਾਂ ਗੁਰੂ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ, ਪਰ ਚੂੜਾ ਵੇਖ ਕੇ ਮਨ ਬੇਈਮਾਨ ਹੋ ਗਿਆ। ਇਤਨਾ ਸੁੰਦਰ ਚੂੜਾ ਹੈ ਕਿਹੜਾ ਸਿੱਖ ਨੂੰ ਪਤਾ ਲੱਗਣਾ। ਸਿੱਖ ਨੂੰ ਸੁਨੇਹਾ ਭੇਜ ਦਿੱਤਾ, ਸਿੱਖਾ ਗੁਰੂ ਨੇ ਬੜੀਆਂ ਆਸੀਸਾਂ ਤੈਨੂੰ ਦਿੱਤੀਆਂ ਹਨ, ਤੇਰਾ ਜੜਾਊ ਚੂੜਾ ਵੀ ਗੁਰੂ ਕੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤਾ, ਤੇਰੀ ਦਸਵੰਧ ਦੀ ਮਾਇਆ ਵੀ ਜਮ੍ਹਾਂ ਕਰਾ ਦਿੱਤੀ ਹੈ। ਅੱਜ ਗੁਰੂ ਕੇ ਸਿੱਖ ਨੂੰ ਸਮਾਂ ਮਿਲਿਆ, ਮਨ ਵਿੱਚ ਬੈਰਾਗ ਆਇਆ, ਚਲੋ ਗੁਰੂ ਕਾ ਸੋਹਣਾ ਦੀਦਾਰ ਕਰ ਆਈਏ। ਅੱਜ ਆਨੰਦਪੁਰ ਦੀ ਆਨੰਦਮਈ ਧਰਤੀ ਤੇ ਆਇਆ। ਜਦੋਂ ਚੇਤੋਂ ਮਸੰਦ ਨੇ ਵੇਖਿਆ ਬਈ ਇਹ ਆ ਗਿਆ, ਕਿਤੇ ਸਤਿਗੁਰਾਂ ਦੇ ਸਨਮੁਖ ਹੋ ਕੇ ਕਹਿ ਨਾ ਦੇਵੇ ਬਈ ਮੈਂ ਜੜਾਊ ਚੂੜਾ ਵੀ ਭੇਜਿਆ ਸੀ। ਜਦੋਂ ਮਨ ਮੈਲਾ ਹੋ ਜਾਵੇ ਨਾ ਤਾਂ ਮਨੁੱਖ ਭੁੱਲ ਜਾਂਦਾ ਬਈ ਗੁਰੂ ਨੂੰ ਤਾਂ 14 ਲੋਕਾਂ ਦੀ ਇੰਜ ਖਬਰ ਹੈ ਜਿਵੇਂ ਹਥੇਲੀ ਤੇ ਔਲਾ ਪਿਆ ਹੁੰਦਾ। ਉਹ ਤਾਂ 14 ਲੋਕਾਂ ਵਿੱਚ ਇਸ ਤਰ੍ਹਾਂ ਸਾਰ ਰੱਖਦਾ, ਵੇਖਦਾ 14 ਲੋਕਾਂ ਨੂੰ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਤਾਂ ਸਭ ਕੁਝ ਜਾਣਦਾ, ਪਰ ਜਦੋਂ ਮਨੁੱਖ ਦਾ ਮਨ ਮੈਲਾ ਹੋ ਜਾਵੇ ਤਾਂ ਉਹ ਕਹਿੰਦਾ ਮੈਨੂੰ ਕੌਣ ਵੇਖ ਰਿਹਾ। ਜਿਹੜਾ ਪਹਿਰੇ ਤੇ ਚੋਬਦਾਰ ਖੜੋਤਾ ਸੀ ਨਾ, ਉਹਨੂੰ ਕਹਿ ਦਿੱਤਾ ਬਈ ਇਸ ਸਿੱਖ ਨੂੰ ਅੰਦਰ ਨਾ ਜਾਣ ਦੇਈ। ਗੁਰੂ ਕਾ ਸਿੱਖ ਆਉਂਦਾ ਦਰਸ਼ਨਾਂ ਲਈ, ਇਹ ਪਹਿਰੇਦਾਰ ਵਾਪਸ ਭੇਜ ਦਿੰਦਾ, ਜਾ ਗੁਰੂ ਕਾ ਹੁਕਮ ਨਹੀਂ ਹੈ। ਜੇ ਚੇਤੋਂ ਮਿਲਿਆ, ਆਖਿਆ ਬਈ ਤੇਰੀਆਂ ਵਸਤੂਆਂ ਪਹੁੰਚਾ ਦਿੱਤੀਆਂ ਹਨ, ਫਿਕਰ ਨਾ ਕਰ ਤੂੰ। ਇਹਦੇ ਮਨ ਵਿੱਚ ਡਰ ਹੈ ਬਈ ਕਿਤੇ ਸਿੱਖ ਦੱਸ ਨਾ ਦੇਵੇ। ਗੁਰੂ ਕਾ ਸਿੱਖ
ਜਿਸ ਨੇ ਆਪਣਾ ਤਨ ਮਨ ਧਨ ਸਭ ਕੁਛ ਗੁਰੂ ਦੇ ਅਰਪਣ ਕੀਤਾ ਹੋਇਆ ਸੀ। ਗੁਰੂ ਦਰਬਾਰ ਤੋਂ ਥੋੜੀ ਵਿੱਥ ਤੇ ਇੱਕ ਛਾਇਆਦਾਰ ਬ੍ਰਿਸ਼ ਸੀ, ਇੱਥੇ ਬਹਿ ਗਿਆ ਤੇ ਆਪਣੇ ਮਨ ਵਿੱਚ ਕਹਿਣ ਲੱਗਾ, ਉਹ ਤੇਰੇ ਵਰਗੇ ਇੱਥੇ ਹਜ਼ਾਰਾਂ ਸੇਵਾ ਕਰਨ ਵਾਲੇ ਹਨ, ਜੇ ਤੂੰ ਪੁੰਨੀ ਹੁੰਦੋ, ਜੇ ਤੂੰ ਸਿਮਰਨ ਕਰਨ ਵਾਲਾ ਹੁੰਦੋ, ਜੇ ਤੂੰ ਦਾਨ ਕਰਨ ਵਾਲਾ ਹੁੰਦੋ ਤਾਂ ਅੱਜ ਸਤਿਗੁਰੂ ਆਪ ਬੁਲਾ ਕੇ ਤੈਨੂੰ ਆਪਣੀ ਸ਼ਰਨ ਬਖਸ਼ਦੇ, ਗਲੇ ਨਾਲ ਲਾਉਂਦੇ। ਤੂੰ ਪਾਪੀ ਹੈ ਨਾ, ਡਿੱਬੀ ਹੈ ਨਾ, ਥੋੜਾ ਜਿਹਾ ਦੇ ਕੇ ਵੀ ਮਨ ਵਿੱਚ ਹੰਕਾਰ ਦੀ ਪੰਡ ਏਡੀ ਸਿਰ ਤੇ ਰੱਖੀ ਬੈਠੇ, ਕਦੇ ਰੋਂਦਾ ਹੈ, ਕਦੇ ਚੁੱਪ ਕਰ ਜਾਂਦਾ ਹੈ। ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੇਵੜੇ ਸਿੱਖ ਨੂੰ ਆਖਿਆ, ਜਾ ਅਮਕੇ ਬ੍ਰਿਸ਼ ਥੱਲੇ ਇੱਕ ਪ੍ਰੇਮੀ ਬੈਠਾ ਹੈ, ਗੁਰੂ ਕਾ ਸਿੱਖ, ਉਸ ਨੂੰ ਬੁਲਾ ਕੇ ਲਿਆ, ਉਚਾਰਨ ਕਰੋ ਸ੍ਰੀ, ਉਸ ਨੂੰ ਬੁਲਾ ਕੇ ਲਿਆ। ਇਹ ਸਿੱਖ ਜਦੋਂ ਗੁਰੂ ਕਾ ਹੁਕਮ ਮੰਨ ਕੇ ਸੇਵਾਧਾਰ ਜਦੋਂ ਸਿੱਖ ਨੂੰ ਲੈਣ ਗਿਆ ਨਾ, ਤੇ ਸਿੱਖ ਸਮਾਧੀ ਵਿੱਚ ਜੁੜਿਆ ਹੋਇਆ, ਹੇ ਨਿਰੰਕਾਰ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਅਸੀਂ ਪਾਪੀ ਹਾਂ, ਰੋਮ ਰੋਮ ਗੁਨਾਹਗਾਰ ਹਾਂ, ਤੂੰ ਤਾਂ ਸਦਾ ਬਖਸ਼ਿੰਦ ਹੈ, ਤੂੰ ਤਾਂ ਸਦਾ ਰਹਿਮਤਾਂ ਦਾ ਸਾਗਰ ਹੈ। ਅਰਦਾਸਾਂ ਕਰਦਿਆਂ ਨੇਤਰਾਂ ਵਿੱਚੋਂ ਜਲ ਜਾ ਰਿਹਾ, ਸਾਡਾ ਸੁਭਾਅ ਹੀ ਹੈ ਥੋੜੀ ਜਿਹੀ ਵਸਤੂ ਵੀ ਦੇਖ ਕੇ ਅਸੀਂ ਮਨ ਵਿੱਚ ਅਹੰਕਾਰ ਕਰ ਬੈਠਦੇ ਹਾਂ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਤਾਂ ਸਾਡੇ ਹਿਰਦੇ ਡੇਰੇ ਲਾਏ ਹੋਏ ਹਨ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਸਿੱਖ ਅਰਦਾਸ ਵਿੱਚ ਜੁੜ ਜਾਂਦਾ, ਕਹਿੰਦਾ ਇਹ ਆਹੂ ਜੁਗ

0: ਸੇਵਾਦਾਰ ਜਿਸ ਨੂੰ ਅੰਤਰਜਾਮੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਭੇਜਿਆ, ਜਾ ਬਾਈ ਮੇਰਾ ਸਿੱਖ ਬੈਠਾ, ਨੇਤਰਾਂ ਤੋਂ ਜਲ ਵਹਾ ਰਿਹਾ ਤੇ ਉਸ ਨੂੰ ਲੈ ਕੇ ਆ, ਉਹ ਮੇਰੇ ਦਰਸ਼ਨਾਂ ਲਈ ਤੜਪ ਰਿਹਾ, ਮੈਂ ਉਸਦੇ ਦਰਸ਼ਨਾਂ ਲਈ ਤੜਪ ਰਿਹਾ, ਕਿਉਂਕਿ ਪਿਆਰ ਵਾਲਿਆਂ ਲਈ ਗੁਰੂ ਆਪ ਦਰਸ਼ਨਾਂ ਲਈ ਤੜਪਦਾ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਗਵਾਰ ਗੁਰੂ ਹੇਤ ਹੈ। ਕੋਈ ਗੁਰੂ ਦੇ ਪਾਸੇ ਇੱਕ ਕਦਮ ਰੱਖਦਾ, ਗੁਰੂ ਕਰੋੜ ਗੁਣਾ ਅੱਗੋਂ ਲੈਣ ਲਈ ਆ ਰਿਹਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰੰਗਵਾਰ ਗੁਰੂ ਹੇਤ ਹੈ। ਕੋਈ ਇੱਕ ਵਾਰੀ ਯਾਦ ਕਰਦਾ, ਗੁਰੂ ਬਾਰੰਗਵਾਰ ਯਾਦ ਕਰ ਰਿਹਾ। ਗੁਰੂ ਤੇ ਸਿੱਖ ਦੀ ਇੱਕ ਅੰਗੀ ਪ੍ਰੀਤੀ ਨਹੀਂ ਹੈ, ਦੋ ਅੰਗੀ ਪ੍ਰੀਤੀ ਹੈ। ਇਹ ਮੱਛੀ ਔਰ ਪਾਣੀ ਦੀ ਪ੍ਰੀਤੀ ਨਹੀਂ, ਪਤੰਗੇ ਔਰ ਦੀਵੇ ਦੀ ਪ੍ਰੀਤੀ ਨਹੀਂ, ਚੰਦ ਔਰ ਚਕੋਰ ਦੀ ਪ੍ਰੀਤੀ ਨਹੀਂ, ਇਹ ਇੱਕ ਅੰਗੀਆਂ ਪ੍ਰੀਤਾਂ ਹਨ। ਮੱਛੀ ਤੜਪ ਰਹੀ ਹੈ ਜਲ ਤੋਂ ਬਾਹਰ, ਕਦੇ ਜਲ ਨੂੰ ਤਰਸ ਨਹੀਂ ਆਇਆ ਕਿ ਆਪਣੀ ਛਲ ਵਗਾ ਕੇ ਨਾਲ ਮਿਲਾ ਲਵਾਂ। ਪਤੰਗਾ ਆਪਾ ਵਾਰਨ ਲਈ ਆਇਆ, ਪਰ ਕਦੀ ਦੀਵੇ ਨੇ ਉਸ ਤੇ ਤਰਸ ਨਹੀਂ ਕੀਤਾ, ਬਚਾਇਆ ਨਹੀਂ ਕਦੇ। ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਜੇ ਸਿੱਖ ਅੰਦਰ ਪਿਆਰ ਹੈ ਤਾਂ ਗੁਰੂ ਦੇ ਅੰਦਰ ਉਸ ਤੋਂ ਕਰੋੜਾਂ ਕਰੋੜਾਂ ਗੁਣਾ ਵੱਧ ਪਿਆਰ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੇਵਕ ਨੂੰ ਭੇਜਿਆ, ਜਾ ਬਈ ਮੇਰਾ ਸਿੱਖ ਮੇਰੇ ਦਰਸ਼ਨਾਂ ਲਈ ਤਰਸ ਰਿਹਾ, ਤੇ ਮੈਂ ਵੀ ਉਹਦੇ ਦਰਸ਼ਨਾਂ ਲਈ। ਗੁਰੂ ਕੇ ਸਿੱਖ ਨੇ ਵੇਖਿਆ ਬਈ ਸਿੱਖ ਧਿਆਨ ਵਿੱਚ ਜੁੜਿਆ ਹੋਇਆ, ਮੈਂ ਇਸ ਦੀ ਬਿਰਤੀ ਕਿਵੇਂ ਉਖੇੜਾਂ। ਜਦੋਂ ਨੇਤਰ ਖੋਲੇ ਤਾਂ ਇਸ ਸੇਵਕ ਨੇ ਆਖਿਆ, ਵਾਹਿਗੁਰੂ ਕੇ ਲਾਲ, ਤੂੰ ਵੱਡਿਆਂ ਭਾਗਾਂ ਵਾਲਾ ਹੈ, ਤੈਨੂੰ ਸਤਿਗੁਰਾਂ ਆਪ ਯਾਦ ਕੀਤਾ, ਤੇਰੇ ਤੇ ਬਖਸ਼ਿਸ਼ ਹੋਈ ਹੈ, ਚੱਲ ਸਤਿਗੁਰੂ ਆਪ ਕਿਰਪਾ ਕਰਕੇ ਤੈਨੂੰ ਬੁਲਾ ਰਹੇ ਹਨ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮੁਖ ਬੁਲਾਈ। ਕਰੋੜਾਂ ਰਾਜਾਂ ਦੇ ਸੁਖ ਇਕੱਠੇ ਕਰ ਦਈਏ ਨਾ, ਇਹਨਾਂ ਤੋਂ ਵੀ ਕਰੋੜ ਗੁਣਾ ਵੱਧ ਉਦੋਂ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਆਪ ਸੇਵਕ ਨੂੰ ਸੱਦ ਲਵੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਜਾਂ ਗੁਰੂ ਕਾ ਸਿੱਖ ਆਇਆ, ਅੱਗੇ ਚੋਪਦਾਰ ਨੇ ਰੋਕ ਦਿੱਤਾ, ਤੇ ਸੇਵਾਦਾਰ ਕਹਿੰਦਾ, ਕਿਉਂ ਬਾਈ ਕਿਹਦੇ ਹੁਕਮ ਨਾਲ ਰੋਕ ਰਹੇ ਹੈ? ਅਖੇ ਚੇਤੋ ਨੇ, ਚੇਤੋਂ ਮਸੰਦ ਨੇ ਹੁਕਮ ਕੀਤਾ ਬਈ ਇਸ ਸਿੱਖ ਨੂੰ ਅੰਦਰ ਨਹੀਂ ਵੜਨ ਦੇਣਾ। ਆਖਿਆ, ਫਿਰ ਮੈਂ ਉਹਦੇ ਮਾਲਕ ਦੇ ਹੁਕਮ ਨਾਲ ਇਸ ਨੂੰ ਲੈ ਆਇਆ। ਜਿਹੜਾ ਚੇਤੋਂ ਦਾ ਮਾਲਕ ਹੈ ਨਾ ਗੁਰੂ ਗੋਬਿੰਦ ਸਿੰਘ, ਉਹਦਾ ਹੁਕਮ ਹੈ ਕਿ ਮੇਰੇ ਪਾਸ ਆਵੇ। ਤਾਂ ਚੌਕਦਾਰ ਨੇ ਨਮਸਕਾਰ ਕੀਤੀ, ਅੰਦਰ ਭੇਜਿਆ। ਇਹ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਤੇ ਸ਼ੀਸ਼ ਰੱਖ ਕੇ ਨੇਤਰਾਂ ਦੇ ਜਲ ਨਾਲ ਹਜੂਰ ਦੇ ਚਰਨ ਧੋ ਦਿੱਤੇ। ਗੁਰੂ ਪਿਆਰ ਦੇ ਰਿਹਾ, ਸਿੱਖਾ ਤੇਰਾ ਜੀਵਨ ਸਫਲ ਹੈ, ਤੇਰਾ ਮਸਤਕ ਪ੍ਰਵਾਨ ਹੈ, ਤੇਰਾ ਸੰਸਾਰ ਤੇ ਆਇਆ ਸਫਲ ਹੋ ਗਿਆ, ਸਿੱਖਾ ਮੇਰੇ ਲਈ ਕੀ ਲਿਆਏ? ਗੁਰੂ ਨੇ ਪੁੱਛਿਆ, ਵੀ ਮੇਰੇ ਲਈ ਕੀ ਲਿਆਏ? ਗਰੀਬ ਨਿਵਾਜ, ਅਸੀਂ ਤਾਂ ਤੇਰਾ ਦਿੱਤਾ ਖਾਂਦੇ ਹਾਂ, ਤੇਰਾ ਦਿੱਤਾ ਪਹਿਨਦੇ ਹਾਂ, ਜੋ ਤੂੰ ਕਰਾਉਂਦਾ ਸੋ ਕਰਦੇ ਹਾਂ। ਅਸੀਂ ਕੌਣ ਹਾਂ ਜੋ ਕੁਝ ਦੇ ਸਕੀਏ? ਪਰ ਜੋ ਵੀ ਤੂੰ ਤਿਲ ਫੁੱਲ ਬਖਸ਼ਿਆ ਉਹਦੇ ਵਿੱਚੋਂ ਦਸਵੰਦ ਵੀ ਭੇਜਿਆ ਸੀ, ਤੇ ਇੱਕ ਜੜਾਊ ਸੁੱਚੇ ਮੋਤੀਆਂ ਦੇ ਜੜਾਊ ਕੰਗਣ ਵੀ ਭੇਜੇ ਸਨ, ਚੂੜਾ ਭੇਜਿਆ ਸੀ ਬੜਾ ਸੁੰਦਰ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ, ਬਈ ਜਾ ਖਜ਼ਾਨੇ ਚੋਂ ਪਤਾ ਕਰਕੇ ਆ ਬਈ ਸਿੱਖ ਦਾ ਦਸਵੰਦ ਪਹੁੰਚਿਆ ਕਿ ਨਹੀਂ ਪਹੁੰਚਿਆ। ਤਾਂ ਸਿੱਖ ਵਾਪਸ ਆਇਆ, ਕਹਿਣ ਲੱਗਾ, ਮਹਾਰਾਜ ਇਹਦਾ ਦਸਵੰਦ ਦੀ ਮਾਇਆ ਤਾਂ ਪਹੁੰਚ ਗਈ ਹੈ, ਪਰ ਜੜਾਊ ਚੂੜਾ ਨਹੀਂ ਪਹੁੰਚਿਆ। ਬੁਲਾਓ ਚੇਤੋਂ ਮਸੰਦ ਨੂੰ। ਇਹਨਾਂ ਮਸੰਦਾਂ ਦੀ ਡਿਊਟੀ ਹੁੰਦੀ ਸੀ ਥਾਂ ਪਰ ਥਾਂ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਨ, ਉੱਥੇ ਜਾ ਕੇ ਗੁਰੂ ਕੇ ਸਿੱਖਾਂ ਪਾਸੋਂ ਦਸਵੰਧ ਇਕੱਠਾ ਕਰਕੇ ਲਿਆਉਣਾ। ਕਈ ਲੋਕ ਨਹੀਂ ਆ ਸਕਦੇ ਗੁਰੂ ਦੇ ਦਰ ਤੇ, ਦੂਰ ਦੇ ਪੈਂਡੇ ਹੁੰਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋਂ ਆ ਬਾਈ, ਜੇ ਚੂੜਾ ਤੈਨੂੰ ਪਸੰਦ ਹੈ ਨਾ ਤਾਂ ਬੇਸ਼ੱਕ ਤੂੰ ਰੱਖ ਲਵੀਂ, ਪਰ ਇੱਕ ਵਾਰ ਸਾਨੂੰ ਵਿਖਾ ਤਾਂ ਸਹੀ, ਸਿੱਖ ਦੀ ਸ਼ਰਧਾ ਤਾਂ ਪੂਰੀ ਹੋ ਜਾਵੇ, ਸਿੱਖ ਦਾ ਰਿਦਾ ਤਾਂ ਪ੍ਰਸੰਨ ਹੋ ਜਾਵੇ, ਤੂੰ ਬੇਸ਼ੱਕ ਰੱਖ ਲਈ। ਚੇਤੋਂ ਮਸੰਦ ਕਹਿਣ ਲੱਗਾ, ਮਹਾਰਾਜ ਇਹ ਸਿੱਖ ਝੂਠ ਬੋਲ ਰਿਹਾ, ਇਸਨੇ ਕੋਈ ਮੈਨੂੰ ਚੂੜਾ ਨਹੀਂ ਦਿੱਤਾ, ਕਿਸੇ ਹੋਰ ਨੂੰ ਦਿੱਤਾ, ਉਹਨੇ ਭੁੱਲ ਗਿਆ। ਮਹਾਰਾਜ ਜੇ ਤੁਸੀਂ ਵੀ ਸਾਨੂੰ ਚੋਰ ਸਮਝੋਗੇ ਤਾਂ ਫਿਰ ਅਸੀਂ ਕਿਵੇਂ ਇਹ ਕੰਮ ਕਰ ਸਕਾਂਗੇ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਚੇਤੋਂ ਗੁਰੂ ਨਾਨਕ ਦੇ ਦਰ ਤੇ ਕੋਈ ਘਾਟ ਨਹੀਂ, ਤੂੰ ਰੱਖ ਲਈ, ਪਰ ਇੱਕ ਵਾਰ ਵਿਖਾ ਤਾਂ ਦੇ। ਕਹਿੰਦਾ ਜੀ, ਸਿੱਖ ਝੂਠ ਬੋਲ ਰਿਹਾ ਮਹਾਰਾਜ, ਤੁਸੀਂ ਮੈਨੂੰ ਚੋਰ ਸਮਝ ਲਿਆ। ਹਜ਼ੂਰ ਕਹਿਣ ਲੱਗੇ, ਸਾਨੂੰ ਪਤਾ ਜਿੱਥੇ ਤੂੰ ਰੱਖਿਆ ਹੋਇਆ, ਪੰਜ ਸਿੱਖ ਭੇਜੇ, ਜਾਓ ਚੇਤੋਂ ਦੇ ਘਰ, ਉੱਪਰ ਚਬਾਰੇ ਤੇ ਜਾ ਕੇ ਅਲਮਾਰੀ ਦਾ ਤਾਲਾ ਤੋੜ ਦੇਣਾ, ਉੱਥੇ ਜੜਾਉ ਚੂੜਾ ਪਿਆ ਹੋਵੇਗਾ, ਲਿਆਓ। ਚੱਟ ਸਿੱਖ ਗਏ, ਜਾ ਕੇ ਚੂੜਾ ਲਿਆਏ, ਸਿੱਖ ਦਾ ਰਿਦਾ ਠਰ ਗਿਆ। ਉਹ ਸਿੱਖਾ, ਜਦੋਂ ਕੋਈ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦੇ ਲੇਖੇ ਕੱਢਦਾ, ਗੁਰੂ ਘਰ ਵਿੱਚ ਤਾਂ ਉਦੋਂ ਹੀ ਪਹੁੰਚ ਜਾਂਦਾ। ਜੇ ਕੋਈ ਅਮਾਨਤ ਵਿੱਚ ਖਿਆਨਤ ਕਰਦਾ, ਉਹ ਆਪਣਾ ਕੀਤਾ ਆਪ ਪਾਵੇਗਾ, ਪਰ ਤੇਰੀ ਸੇਵਾ ਦਰ ਤੇ ਪ੍ਰਵਾਨ ਹੈ। ਪਰ ਸਿੱਖ ਫਿਰ ਵੀ ਅਰਦਾਸ ਕਰਦਾ, ਕਹਿੰਦਾ, ਹੇ ਨਿਰੰਕਾਰ, ਅਸੀਂ ਕਲਯੁਗੀ ਜੀਵ ਹਾਂ, ਭੁੱਲਣ ਹਾਰ ਹਾਂ, ਤੇ ਇੱਕ ਜਨਮ ਦੇ ਭੁੱਲਣ ਹਾਰ ਹੋਈਏ ਤਾਂ ਕੋਈ ਚੰਗਾ ਕੰਮ ਕਰਕੇ ਬਖਸ਼ਾ ਲਈਏ। ਇਆਹੂ ਜੁਗਤ ਬਿਹਾਨੇ ਕਈ ਜਨਮ, ਕਈ ਜਨਮ ਹੋ ਗਏ ਹਨ ਭੁੱਲਾਂ ਕਰਦਿਆਂ, ਇਸ ਲਈ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਓ, ਸਾਨੂੰ ਬਖਸ਼ ਲਓ। ਕੀਤੀ ਅਰਦਾਸ ਤੇ ਫਿਰ ਗੁਰੂ ਨੇ ਆਪਣੇ ਗੱਲ ਨਾਲ ਲਾ ਕੇ ਲੋਕ ਪਰਲੋਕ ਸਵਾਰ

ਰੱਬ ਨੇ ਮੇਰੇ ਨਾਲ ਬੜਾ ਮਾੜਾ ਕੀਤਾ ਹੈ, ਮੈਨੂੰ ਫਲਾਣਾ ਦੁੱਖ ਦੇ ਦਿੱਤਾ ਹੈ। ਨਹੀਂ ਬਈ, ਸਾਰੇ ਸੁੱਖ ਉਸਦੇ ਦਿੱਤੇ ਹੋਏ ਨੇ, ਸਾਰੀਆਂ ਰਹਿਮਤਾਂ ਉਸਦੀਆਂ ਦਿੱਤੀਆਂ ਹੋਈਆਂ ਨੇ। ਆ ਹਿਰਦੇ ਵਿੱਚ ਚਾਤ ਮਾਰ, ਮੰਗ ਮੰਗ ਕੇ ਉਸ ਕੋਲੋਂ ਸਾਰੇ ਸੁੱਖ ਲਏ ਨੇ। ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਐ, ਭਲਿਆ ਸਾਰਾ ਕੁਝ ਦੇਣ ਵਾਲਾ ਲੈ ਵੀ ਸਕਦਾ ਹੈ, ਜਿਸ ਕੀ ਬਸਤ ਸੋਈ ਲੈ ਜਾਏਗਾ। ਸਾਰੇ ਸੁੱਖ ਇਸਦੇ ਨੇ, ਸਾਰੀਆਂ ਰਹਿਮਤਾਂ ਉਸਨੇ ਦਿੱਤੀਆਂ ਨੇ, ਇੱਥੋਂ ਤੱਕ ਇਹ ਸਰੀਰ ਵੀ ਉਸਨੇ ਦਿੱਤਾ ਹੈ। ਦੇਣ ਵਾਲਾ ਲਜਾ ਵੀ ਸਕਦਾ ਹੈ, ਰੋਸ ਕਿਸੇ ਸਿਉਂ ਕੀਜੈ, ਕਿਹਦੇ ਨਾਲ ਗੁੱਸਾ ਕਰਦਾ ਹੈ, ਕਿਹਦੇ

ਜਿਨ੍ਹਾਂ ਨੇ ਵੀ ਨਾਮ ਲਿਖਾਣਾ ਹੈ, ਜਿਨ੍ਹਾਂ ਨੇ ਵੀ ਸੇਵਾ ਲਿਖਾਣੀ ਹੈ, ਹਰ ਰੋਜ਼ ਸੇਵਾ ਤੇ ਆਇਆ ਕਰਨਾ ਪਵੇਗਾ। ਗੁਰਸਿੱਖ ਨਾਮ ਲਿਖ ਰਹੇ ਨੇ ਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਰਹਿਮਤਾਂ ਦੇ ਭੰਡਾਰ ਕੋਲ ਬੈਠੇ ਨੇ। ਸਤਿਗੁਰਾਂ ਨੇ ਕੀ ਤੱਕਿਆ, ਇੱਕ ਬੀਬੀ ਜਿਸ ਦਾ ਨਾਮ ਭਾਗ ਪਰੀ ਹੈ, ਉਹ ਵੀ ਆਪਣਾ ਨਾਮ ਲਿਖਾ ਰਹੀ ਹੈ। ਜਦੋਂ ਇਸਨੇ ਆਪਣਾ ਨਾਮ ਲਿਖਾਇਆ, ਸਤਿਗੁਰਾਂ ਨੇ ਆਖਿਆ, ਬੀਬਾ ਇਹ ਸੇਵਾ ਬੜੀ ਹੀ ਭਾਰੀ ਹੈ, ਕਈਆਂ ਦੇ ਨਾਲ ਮਿੱਟੀ ਪੁੱਟਣੀ ਹੈ ਤੇ ਟੋਕਰਿਆਂ ਦੇ ਨਾਲ ਚੁੱਕਣੀ ਹੈ, ਐਡੀ ਭਾਰੀ ਸੇਵਾ ਤੂੰ ਕਿਵੇਂ ਕਰੇਂਗੀ, ਇਹ ਸੇਵਾ ਤੇਰੇ ਵੱਸ ਦੀ ਨਹੀਂ ਹੈ। ਸੱਚ ਜਾਣ, ਜਿਉਂ ਜਿਉਂ ਸਤਿਗੁਰੂ ਬੋਲ ਰਹੇ ਨੇ, ਇਸ ਬੀਬੀ ਦੇ ਅੱਖਾਂ ਵਿੱਚੋਂ ਹੰਝੂ ਕਿਰ ਆਏ, ਮੁੱਖ ਹੰਝੂਆਂ ਦੇ ਨਾਲ ਭਰ ਲਿਆ, ਸਤਿਗੁਰੂ ਮੈਨੂੰ ਦੁਖਿਆਰੀ ਨੂੰ ਜ਼ਰੂਰ ਸੇਵਾ ਦੇਵੋ, ਮੈਂ ਬੜੀ ਦੁੱਖਾਂ ਦੀ ਭਰੀ ਹਾਂ, ਸਾਰਾ ਸੰਸਾਰ ਘੁੰਮਿਆ, ਇੱਕ ਤੇਰਾ ਦਰ ਬਾਕੀ ਰਿਹਾ, ਸੋਭਾ ਸੁਣੀ ਹੈ ਤੇਰੇ ਦਰ ਤੇ ਸੇਵਾ ਕਰਨ ਵਾਲੇ ਦੇ ਦੁੱਖ ਕੱਟੇ ਜਾਂਦੇ ਨੇ, ਮੈਨੂੰ ਸੇਵਾ ਕਰ ਲੈਣ ਦੇ। ਸਤਿਗੁਰਾਂ ਨੇ

ਏਡਾ ਕਿਉਂ ਰੋਂਦੀ ਹੈ? ਹੱਥ ਜੋੜ ਕੇ ਬੈਰਾਗ ਭਰੀ ਆਵਾਜ਼ ਵਿੱਚ ਆਖਣ ਲੱਗੀ, ਸਤਿਗੁਰੂ ਮੇਰਾ ਪਤੀ ਕਈ ਮਹੀਨਿਆਂ ਤੋਂ ਮੰਜੇ ਤੇ ਬਿਮਾਰ ਪਿਆ ਹੈ, ਉੱਠ ਨਹੀਂ ਸਕਦਾ, ਬੈਠ ਨਹੀਂ ਸਕਦਾ, ਬੋਲ ਨਹੀਂ ਸਕਦਾ, ਹਰ ਪਾਸਿਓਂ ਜਵਾਬ ਮਿਲ ਗਿਆ ਹੈ। ਐਡੀ ਮੈਂ ਦੁਖਿਆਰੀ ਹਾਂ, ਛੋਟਾ ਜਿਹਾ ਮੇਰਾ ਬੱਚਾ ਹੈ, ਉਸਨੂੰ ਟੀਵੀ ਦੀ ਬਿਮਾਰੀ, ਉਹ ਵੀ ਮੰਜੇ ਤੇ ਪਿਆ ਹੈ, ਹਿੱਲ ਨਹੀਂ ਸਕਦਾ, ਮੈਂ ਬੜੀ ਦੁਖਿਆਰੀ ਹਾਂ, ਇਸ ਦੁਖਿਆਰੀ ਨੂੰ ਸੇਵਾ ਜ਼ਰੂਰ ਕਰ ਲੈਣ ਦੇਵੋ। ਸਤਿਗੁਰੂ ਆਖਣ ਲੱਗੇ, ਬੀਬਾ ਪਤੀ ਤੇਰਾ ਬਿਮਾਰ, ਬੱਚਾ ਵੀ ਤੇਰਾ ਬਿਮਾਰ, ਦੋਨੋਂ ਮੰਜੇ ਤੋਂ ਨਹੀਂ ਉੱਠ ਸਕਦੇ, ਕਿਵੇਂ ਸੇਵਾ ਕਰੇਗੀ? ਸਤਿਗੁਰੂ ਮੈਂ ਤੁਹਾਡੇ ਨਾਲ ਬਚਨ ਕਰਦੀ, ਕਦੀ ਵੀ ਸੇਵਾ

ਆਪਣੇ ਘਰ ਗਈ। ਸਵੇਰ ਹੋਈ, ਟੋਕਰਾ ਚੁੱਕਿਆ, ਆਪਣੇ ਪਤੀ ਦੇ ਕੋਲ ਆਈ ਜੋ ਮੰਜੇ ਤੇ ਲੇਟਿਆ ਹੋਇਆ। ਹੱਥ ਜੋੜ ਕੇ ਪੁੱਛਣ ਲੱਗੀ, ਸਵਾਮੀ ਮੈਂ ਸੇਵਾ ਤੇ ਚਲੀ ਜਾਵਾਂ? ਇਹ ਬੋਲ ਨਹੀਂ ਸਕਦਾ, ਉੱਠ ਨਹੀਂ ਸਕਦਾ, ਸਿਰ ਹਿਲਾ ਕੇ ਇਸ਼ਾਰਾ ਕੀਤਾ ਵੀ ਤੂੰ ਚਲੀ ਜਾ। ਸਿਰ ਹਿਲਾਇਆ, ਚਲੇ ਗਏ। ਰੋਜ਼ ਹੀ ਇਸ ਤਰ੍ਹਾਂ ਕਰਦੀ ਹੈ। ਘਰੋਂ ਟੁਰਨ ਲੱਗੀ, ਆਪਣੇ ਪਤੀ ਕੋਲੋਂ ਆਗਿਆ ਮੰਗਦੀ ਹੈ, ਸਵਾਮੀ ਚਲੀ ਜਾਵਾਂ? ਇਹ ਸਿਰ ਹਿਲਾ ਦਿੰਦਾ ਹੈ। ਛੋਟਾ ਜਿਹਾ ਬੱਚਾ, ਇਸ ਨੂੰ ਬੋਟਲ ਦੇ ਵਿੱਚ ਦੁੱਧ ਦੇ ਜਾਂਦੀ ਹੈ ਤੇ ਸੇਵਾ ਤੇ ਟੁਰ ਜਾਂਦੀ ਹੈ। ਸਾਰਾ ਦਿਨ ਸੇਵਾ ਕਰਦੀ ਤੇ ਸ਼ਾਮ ਨੂੰ ਘਰ ਆਉਂਦੀ ਹੈ। ਅੱਜ ਸੇਵਾ ਕਰਦਿਆਂ 16 ਦਿਨ ਬੀਤੇ ਨੇ। ਜਦੋਂ 16ਵਾਂ ਦਿਨ ਆਇਆ, ਆਪਣੇ ਘਰੋਂ ਤੁਰਨ ਲੱਗੀ ਰੋਜ਼ਾਨਾ ਦੀ ਤਰ੍ਹਾਂ। ਬੱਚਾ ਜੋ ਮੰਜੇ ਤੇ ਲੇਟਿਆ ਹੋਇਆ ਹੈ, ਬਿਮਾਰੀ ਨਾਲ ਬਿਲਕ ਰਿਹਾ ਹੈ, ਉਸਨੂੰ ਦੁੱਧ ਵਾਰੀ ਬੋਤਲ ਪਕੜਾਈ ਤੇ ਆਪਣੇ

ਅੱਜ ਸਿਰ ਨਹੀਂ ਜੇ ਹਲਾਇਆ। ਦੂਜੀ ਵਾਰ ਪੁੱਛਿਆ, ਸਵਾਮੀ ਚਲੀ ਜਾਵਾਂ? ਸਿਰ ਨਹੀਂ ਜੇ ਹਲਾਇਆ। ਅੱਜ ਇਸਨੇ ਚਰਨਾਂ ਨੂੰ ਪਕੜ ਕੇ ਹਲਾਇਆ ਤੇ ਕੀ ਤੱਕ ਰਹੀ ਹੈ, ਅਜੇ ਵੀ ਕੋਈ ਇਸ਼ਾਰਾ ਨਹੀਂ ਹੋਇਆ। ਤੇ ਅੱਜ ਇਸ ਬੀਬੀ ਨੇ ਜਦੋਂ ਆਪਣੇ ਪਤੀ ਦੇ ਮੁਖ ਤੋਂ ਕੁੱਪੜਾ ਚੱਕਿਆ, ਪੱਲੂ ਉਠਾਇਆ ਤੇ ਕੀ ਤੱਕ ਰਹੀ ਹੈ, ਇਸਦਾ ਪਤੀ

ਮੈਨੂੰ ਕਿੱਡੇ ਦੁੱਖਾਂ ਦੇ ਵਿੱਚ ਫਸਾ ਦਿੱਤਾ ਹੈ। ਐ ਸਤਿਗੁਰੂ, ਤੇਰੇ ਦਰ ਤੇ ਸੇਵਾ ਕਰਨ ਵਾਲਿਆਂ ਦੀਆਂ ਝੋਲੀਆਂ ਸੁੱਖਾਂ ਨਾਲ ਭਰ ਜਾਂਦੀਆਂ ਨੇ, ਮੈਨੂੰ ਕਿੱਡੇ ਦੁੱਖ ਚ ਫਸਾਇਆ ਹੈ। ਮਨ ਵਿੱਚ ਸੋਚ ਰਹੀ ਹੈ ਹੁਣ ਕੀ ਕਰਾਂ। ਇੱਕ ਪਾਸੇ ਪਤੀ ਸੁਰਗਵਾਸ ਹੋਇਆ ਮੰਜੇ ਤੇ ਪਿਆ ਹੈ, ਦੂਜੇ ਪਾਸੇ ਸਤਿਗੁਰਾਂ ਨਾਲ ਬਚਨ ਕੀਤਾ ਹੋਇਆ ਹੈ, ਹਰ ਰੋਜ਼ ਸੇਵਾ ਤੇ ਆਇਆ ਕਰਾਂਗੀ, ਬਈ ਹੁਣ ਕੀ ਕਰਾਂ ਸੋਚ ਰਹੀ ਹੈ। ਮਨ ਵਿੱਚ ਕੀ ਸੋਚਿਆ, ਪਹਿਲਾਂ ਰੱਬ ਨੂੰ ਮਨਾਉਣਾ ਹੈ, ਪਹਿਲਾਂ ਗੁਰੂ ਨੂੰ ਰਜਾਉਣਾ ਹੈ, ਪਹਿਲਾਂ ਸੇਵਾ ਕਰਨੀ ਹੈ, ਸੰਸਾਰ ਬੇਸ਼ਕਰ ਉਸ ਜਾਵੇ। ਪਤੀ ਮੰਜੇ ਤੇ ਸੁਰਗਵਾਸ ਪਿਆ ਹੈ, ਸਿਰ ਤੇ ਟੋਕਰਾ ਚੁੱਕਿਆ ਤੇ ਸੇਵਾ ਕਰਨ ਵਾਸਤੇ ਸਤਿਗੁਰਾਂ ਦੇ ਦਰਬਾਰ ਨੂੰ ਤੁਰੀ ਜਾ ਰਹੀ ਹੈ ਤੇ ਰੋਂਦੀ ਹੋਈ ਜਾ ਰਹੀ ਹੈ, ਅੱਖਾਂ ਦੇ ਵਿੱਚੋਂ ਹੰਝੂ ਕੇਰਦੀ ਜਾ ਰਹੀ ਹੈ। ਐ ਸਤਿਗੁਰੂ, ਮੈਨੂੰ ਕਿੱਡੇ ਡਾਢੇ ਦੁੱਖ ਵਿੱਚ ਫਸਾਇਆ, ਅੱਜ ਤੈਨੂੰ ਉਲਾਂਭਾ ਦੇਣਾ। ਜਿਹੜੇ ਦੁੱਖ ਕੱਟਣ ਵਾਸਤੇ ਸੇਵਾ ਕੀਤੀ

ਕਿੱਡੇ ਦੁੱਖ ਵਿੱਚ ਫਸਾਇਆ ਹੈ, ਕਿਉਂ ਨਹੀਂ ਮੇਰੇ ਤੇ ਰਹਿਮਤ ਕੀਤੀ, ਮੇਰੀ ਸੇਵਾ ਵਿੱਚ ਕਿਹੜੀ ਕਮੀ ਰਹਿ ਗਈ ਸੀ। ਐਡੇ ਐਡੇ ਹੰਝੂ ਕੇਰਦੀ ਉਲਾਂਭੇ ਦਿੰਦੀ ਟੁਰੀ ਜਾ ਰਹੀ, ਤੇ ਸਤਸੰਗਿਓ ਸਤਿਗੁਰਾਂ ਦੇ ਦਰਬਾਰ ਦਾ ਇਹ ਅਸੂਲ ਇਹ ਮਰਜ਼ਾਦਾ ਸੀ, ਸੇਵਾ ਕਰਨ ਤੋਂ ਪਹਿਲਾਂ ਕਥਾ ਕੀਰਤਨ ਤੇ ਫਿਰ ਸੇਵਾ ਆਰੰਭ ਹੁੰਦੀ ਸੀ। ਜਿਉਂ ਹੀ ਦਰਬਾਰ ਵਿੱਚ ਪੁੱਜੇ ਤੇ ਅੱਗੋਂ ਜਾਂਦਿਆਂ ਨੂੰ ਕੀਰਤਨ

ਸ਼ਬਦ ਦਾ ਭੋਗ ਪਿਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸ ਸ਼ਬਦ ਦੀ ਆਪ ਵਿਆਖਿਆ ਕੀਤੀ। ਐ ਜੀਵ ਐਵੇਂ ਨਾ ਕੁਲਾਂਬੇ ਦੇਣ ਲੱਗ ਪਿਆ ਕਰ, ਉਹਦੀਆਂ ਵਸਤੂਆਂ, ਉਹਦੇ ਸਰੀਰ, ਉਹਦੇ ਸੁੱਖ ਦੇਣ ਵਾਲਾ ਜਦੋਂ ਮਰਜ਼ੀ ਲੈ ਜਾਵੇ ਉਹਦੇ ਨਾਲ ਕਾਹਦਾ ਗੁੱਸਾ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤੇ ਹੋਰ ਉਹ ਕਿਸੇ ਨਾਲ ਬੁਰਾ ਨਹੀਂ ਜੇ ਕਰਦਾ, ਐਵੇਂ ਨਾ ਉਲਾਂਬੇ ਦਿਆ ਕਰ। ਤੇ ਸਤਸੰਗੀਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਹੋ ਤੇ ਸਿੱਖ ਦਾ ਹਿਰਦਾ ਕਿਉਂ ਨਾ ਠੰਡਾ ਹੋ ਜਾਵੇ। ਜਦੋਂ ਬੀਬੀ ਨੇ ਸਤਿਗੁਰਾਂ ਦੀ ਇਹ ਵਿਆਖਿਆ, ਇਹ ਉਪਦੇਸ਼ ਸੁਣਿਆ ਤੇ ਹਿਰਦਾ ਠੰਡਾ ਹੋ ਗਿਆ, ਕੋਈ ਉਲਾਂਬਾ ਨਹੀਂ ਦੇ ਰਿਹਾ, ਸਾਰਾ ਦਿਨ ਸੇਵਾ

ਆਪਣੇ ਭਗਤਾਂ ਨੂੰ ਕਸਵੱਟੀ ਤੇ ਲਾ ਕੇ ਦੇਖਦਾ ਹੈ। ਅੱਜ 7 ਦਿਨ ਹੋਰ ਵੀ ਤੇਨੇ ਸੇਵਾ ਕਰਦੇ ਹਾਂ। ਜਦੋਂ 8ਵਾਂ ਦਿਨ ਆਇਆ ਨਾ, ਘਰੋਂ ਟੁਰਨ ਲੱਗੀ ਤੇ ਛੋਟੇ ਜਿਹੇ ਬੱਚੇ ਨੇ ਆਖਿਆ, ਮਾਂ ਰਾਤੀ ਮੇਰੇ ਸੁਪਨੇ ਦੇ ਵਿੱਚ

ਪੁੱਤਰ ਨੂੰ ਦੁੱਧ ਵਾਲੀ ਬੋਤਲ ਪਕੜਾਈ, ਟੋਕਰਾ ਚੁੱਕਿਆ ਤੇ ਸੇਵਾ ਵਾਸਤੇ ਚੱਲੀ। ਪੁੱਤਰ ਨੇ ਰੋ ਕੇ ਆਵਾਜ਼ ਮਾਰੀ, ਐ ਮੇਰੀ ਅੰਮਾ, ਮਰਨ ਵਾਲੇ ਦੀ ਆਖਰੀ ਇੱਛਾ ਸਾਰੇ ਹੀ ਪੂਰੀ ਕਰ ਦਿੰਦੇ ਨੇ, ਤੂੰ ਸੇਵਾ ਤੇ ਚੱਲੀ ਹੈ, ਪਤਾ ਨਹੀਂ ਤੇਰੇ ਆਉਣ ਤੱਕ ਮੈਂ ਹੋਵਾਂ ਜਾਂ ਨਾ ਹੋਵਾਂ, ਮੇਰੀ ਆਖਰੀ ਇੱਛਾ ਤੇ ਪੂਰੀ ਕਰਦਾ। ਜਦੋਂ ਛੋਟੇ ਜਿਹੇ ਬੱਚੇ ਨੇ ਇੰਨੇ ਬਚਨ ਆਖੇ, ਮਾਂ ਦਾ ਹਿਰਦਾ ਕੰਮ ਗਿਆ। ਪੁੱਤਰ ਕੀ ਤੇਰੀ ਇੱਛਾ ਹੈ? ਹੈ ਮੇਰੀ ਅੰਮਾ, ਇੱਕ ਵਾਰ ਘੁੱਟ ਕੇ ਮੈਨੂੰ ਛਾਤੀ ਦੇ ਨਾਲ ਲਾ ਲਾ, ਕਿਤੇ ਮੈਂ ਮਾਂ ਦੇ ਪਿਆਰ ਤੋਂ ਬਾਂਝਾ ਨਾ ਮਰ ਜਾਵਾਂ, ਮਾਂ ਵਾਲਾ ਪਿਆਰ ਦੇ ਜਾ। ਮਾਂ ਦੇ ਅੱਖਾਂ ਵਿੱਚੋਂ ਹੰਝੂ ਘਿਰ ਆਈ, ਰੋ ਪਈ, ਐ ਪੁੱਤਰਾ ਇਹ ਗੱਲ ਹੈ। ਪੁੱਤਰ ਦੀ ਬਾਂਹ ਪਕੜੀ, ਆ ਲੈ ਅੱਜ ਮੈਂ ਤੇਰੀ ਬਾਂਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਕੜਾ ਕੇ ਚੱਲੀ। ਜਿਨ੍ਹਾਂ ਦੇ ਘਰ ਤੇ ਉਹਨਾਂ ਦੀ ਰਹਿਮਤ ਹੋ ਜਾਂਦੀ ਹੈ, ਐ ਮੇਰੀ ਬੱਚਾ, ਉਸ ਘਰ ਦੇ ਅੱਗੇ ਦੀ ਵੀ ਜੰਮ ਨਹੀਂ ਜੇ ਲੰਘਦਾ, ਧੁਰਤੀ ਵੀ ਡਰੀ ਨਾ, ਤੇਰੀ ਬਾਂਹ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪਕੜਾ ਕੇ ਚੱਲੀ ਹੈ। ਐ ਮੇਰੇ ਪੁੱਤਰਾ, ਰਤਾ ਵੀ ਡਰੀ ਨਾ। ਕਿੱਡਾ ਭਰੋਸਾ ਦੇ ਕੇ ਮਾਂ ਤੁਰ ਗਈ ਹੈ ਸੇਵਾ ਵਾਸਤੇ। ਸਾਰਾ ਦਿਨ ਰੱਜ ਕੇ ਸੇਵਾ ਕੀਤੀ। ਜਦੋਂ ਸ਼ਾਮ ਨੂੰ ਆਈ ਨਾ ਆਪਣੇ ਘਰ, ਆ ਕੇ ਘਰ ਦਾ ਦਰਵਾਜ਼ਾ ਖੋਲਿਆ, ਕੀ ਤੱਕ ਰਹੀ ਹੈ ਉਹ ਛੋਟਾ ਜਿਹਾ ਬੱਚਾ। ਕਈ ਮਹੀਨਿਆਂ ਤੋਂ ਮੰਜੇ ਤੇ ਬਿਲਕ ਰਿਹਾ ਸੀ, ਬਿਮਾਰੀ ਨਾਲ ਤੜਫ ਰਿਹਾ ਸੀ, ਵਿਹੜੇ ਦੇ ਵਿੱਚ ਨਸਾ ਫਿਰਦਾ ਹੈ। ਮਾਂ ਦੇਖ ਕੇ ਹੈਰਾਨ ਹੋ ਗਈ, ਅੱਖਾਂ ਮਲ ਮਲ ਕੇ ਦੇਖ ਰਹੀ ਹੈ। ਪੁੱਤਰ, ਮੈਨੂੰ ਤੇ ਯਕੀਨ ਨਹੀਂ ਆਉਂਦਾ, ਇਹ ਕਿਵੇਂ ਹੋ ਗਿਆ, ਇਹ ਕਿਵੇਂ ਹੋ ਗਿਆ? ਇੰਨੇ ਮਹੀਨਿਆਂ ਦਾ ਤੂੰ ਮੰਜੇ ਤੇ ਪਿਆ ਹੈ ਤੇ ਇੱਕ ਦਿਨ ਦੇ ਵਿੱਚ ਤੂੰ ਠੀਕ ਹੋ ਗਿਆ, ਯਕੀਨ ਨਹੀਂ ਦੇ ਆਉਂਦਾ। ਛੋਟੇ ਜਿਹੇ ਬੱਚੇ ਨੇ ਆਖਿਆ, ਮਾਂ ਤੈਨੂੰ ਨਹੀਂ ਪਤਾ, ਮੈਂ ਤੇ ਮਰ ਚੱਲਿਆ ਸੀ, ਮੇਰੇ ਸਵਾਸ ਨਿਕਲ ਚੱਲੇ ਸਨ, ਜਦੋਂ ਮੇਰਾ ਸਾਹ ਘੁੱਟ ਹੋਇਆ, ਜਦੋਂ ਮੇਰਾ ਗਲਾ ਸੁੱਕਿਆ ਨਾ, ਮੈਂ ਉੱਚੀ ਉੱਚੀ ਪਾਣੀ ਪਾਣੀ ਆਖਿਆ ਤੇ ਕੀ ਹੋਇਆ, ਆਪਣੇ ਘਰ ਦਾ ਬਾਹਰਲਾ ਦਰਵਾਜ਼ਾ ਆਪਣੇ ਆਪ ਖੁੱਲ ਗਿਆ। ਮੈਂ ਕੀ ਤੱਕ ਰਿਹਾ ਹਾਂ? ਇੱਕ ਗੋਲ ਪਗੜੀ ਵਾਲਾ ਬਾਬਾ ਤੇ ਲੰਬੀ ਜਿਸਦੀ ਦਾੜੀ ਆਪਣੇ ਘਰ ਆਇਆ ਤੇ ਆ ਕੇ ਮੇਰੇ ਮੂੰਹ ਦੇ ਵਿੱਚ ਉਸਨੇ ਜਲ ਪਾ ਦਿੱਤਾ।

ਦੁਬਾਰਾ ਜਾਨ ਆ ਗਈ ਹੋਵੇ। ਇੰਜ ਮੈਨੂੰ ਜਾਪਣ ਲੱਗਾ। ਜਦੋਂ ਦੂਜੀ ਵਾਰ ਮੈਂ ਪਾਣੀ ਪਾਣੀ ਆਖਿਆ, ਉਹ ਬਾਬਾ ਫਿਰ ਆਇਆ, ਮੇਰੇ ਮੂੰਹ ਦੇ ਵਿੱਚ ਫਿਰ ਪਾਣੀ ਪਾਇਆ। ਮੈਨੂੰ ਬੜਾ ਹੀ ਆਨੰਦ ਮਿਲਿਆ ਤੇ ਮੈਂ ਉਸਨੂੰ ਆਖਿਆ, ਬਾਬਾ ਤੂੰ ਕੌਣ ਹੈ, ਤੂੰ ਕੌਣ ਹੈ? ਉਸਨੇ ਆਪਣਾ ਨਹੀਂ ਦੱਸਿਆ, ਮੇਰੇ ਤੋਂ ਪੁੱਛਣ ਲੱਗਾ, ਬਈ ਬੱਚਾ ਤੇਰਾ ਬਾਪੂ ਕਿੱਥੇ ਹੈ? ਮੈਂ ਆਖਿਆ, ਬਾਬਾ ਬਾਪੂ ਮੇਰਾ ਗੁਜ਼ਰ ਗਿਆ। ਤੇਰੀ ਮਾਂ ਕਿੱਥੇ ਹੈ? ਮਾਂ ਮੇਰੀ ਸੇਵਾ ਕਰਨ ਵਾਸਤੇ ਗਈ ਹੈ, ਮੇਰਾ ਖਿਆਲ ਨਹੀਂ ਰੱਖਦੀ, ਮੈਨੂੰ ਕੱਲੇ ਨੂੰ ਛੱਡ ਕੇ ਤੁਰ ਜਾਂਦੀ, ਤੜਫਦੇ ਨੂੰ ਛੱਡ ਕੇ ਤੁਰ ਜਾਂਦੀ। ਆ ਤੁਸੀਂ ਦੇਖ ਲਿਆ, ਜੇ ਅੱਜ ਤੁਸੀਂ ਨਾ ਆਉਂਦੇ ਤੇ ਮੇਰੀ ਜਾਨ ਨਿਕਲ ਜਾਣੀ ਸੀ। ਮਾਂ ਮੇਰੀ ਸੇਵਾ ਕਰਨ ਗਈ ਹੈ, ਬਸ ਕੱਲੇ ਨੂੰ ਛੱਡ ਕੇ ਤੁਰ ਜਾਂਦੀ ਹੈ। ਐ ਬਾਬਾ ਤੂੰ ਕੌਣ ਹੈ? ਉਸਨੇ ਆਖਿਆ, ਪੁੱਤਰ ਜਿਸ ਦਰਬਾਰ ਵਿੱਚ ਤੇਰੀ ਮਾਂ ਸੇਵਾ ਕਰਨ ਜਾਂਦੀ ਹੈ, ਮੈਂ ਉਸੇ ਦਰਬਾਰ ਵਿੱਚੋਂ ਆਇਆ। ਜਿਉਂ ਹੀ ਪੁੱਤਰ ਸੁਣਾ ਰਿਹਾ ਹੈ,

ਕਿਸੇ ਕੋਲੋਂ ਕੀ ਲੈਣਾ ਹੈ। ਦੇਹੇ ਲੇਹੇ ਏਕ ਤੂੰ ਹੀ ਦਿਗਰ ਕੋ ਨਹੀਂ। ਆ ਬਾਬਾ ਜੀ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਨੇ, ਦੇਣ ਲੈਣ ਵਾਲਾ ਉਹ ਇੱਕ ਪ੍ਰਭੂ ਹੈ। ਕਿਸੇ ਨੂੰ ਕਿੰਨਾ ਦੇਣਾ ਹੈ, ਕਿਸੇ ਕੋਲੋਂ ਕਿੰਨਾ ਲੈਣਾ ਹੈ, ਉਹ ਹੀ ਜਾਣਦਾ ਹੈ। ਐ ਜੀਵ ਐਵੇਂ ਥੋੜਾ ਜਿੰਨਾ ਦੁੱਖ ਆ ਜਾਵੇ, ਐਡੇ ਵੱਡੇ ਪਲਾਂਬੇ ਨਾ ਦਿਆ ਕਰ, ਕਦੀ ਵੀ ਉਸ ਨੂੰ ਮਾੜਾ

ਬੇਨਤੀ ਕਰਦੇ ਹਨ। ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ, ਦਾਸ ਇਸ ਦਾ ਵਿਕੁਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਦਿ ਦੇ ਪੇਸ਼ ਖਿਦਮਤ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ। ਸ਼ਬਦ ਹੈ ਮੇਰੇ ਰਾਮ, ਮੇਰੇ ਰਾਮ ਹਰ ਜਨ ਕੇ।

ਜਦ ਜ਼ੁਲਮ ਔਰ ਪਾਪਾਂ ਦੀ ਅੱਤ ਹੋਈ ਧਰਤੀ ਨੇ ਪੁਕਾਰ ਕੀਤੀ ਤਾਂ ਉਸ ਵੇਲੇ ਉਸ ਅਕਾਲ ਪੁਰਖ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਬਿਠਾਇਆ ਇਸ ਸੰਸਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਔਰ ਸਭ ਤੋਂ ਵੱਡਾ ਕੰਮ ਇਹ ਕੀਤਾ ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਚਾਰਾਂ ਨੂੰ ਇੱਕ ਜਗ੍ਹਾ ਇਕੱਠਿਆਂ ਕੀਤਾ ਔਰ ਇਹ ਉਪਦੇਸ਼ ਕੀਤਾ ਇਹ ਜਾਤਾਂ ਪਾਤਾਂ ਇਨਸਾਨ ਦੀਆਂ ਬਣਾਈਆਂ ਹਨ ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਇੱਕ ਪਰਮੇਸ਼ਰ ਹੈ ਆਓ ਫਿਰ ਇੱਕ ਜਗ੍ਹਾ ਬਹਿ ਕੇ ਉਸ ਦਾ ਸਿਮਰਨ ਕਰੀਏ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਦੇਵੀ ਦੇਵਤਿਆਂ ਅਪਛਰਾ ਖੁਸ਼ੀ ਦੇ ਗੀਤ ਗਾਏ ਆਓ ਫਿਰ ਇਸ ਖੁਸ਼ੀ ਦੇ ਮੌਕੇ ਆਪਾਂ ਵੀ ਧੰਨ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਮਿੱਠੀ ਯਾਦ ਵਿੱਚ ਇਹ ਸ਼ਬਦ ਗਾ ਕੇ ਰਸਨਾ ਪਵਿੱਤਰ

बहुत जन्म बिछड़े थे माधो, जो जन्म तुम्हारे लेके चरणदास आसन।

ਸਾਰੇ ਨਿਉ ਮਾਲਵੇ ਦੀ ਧਰਤੀ ਤੇ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਹੋਣਗੇ ਜਿਹੜੇ ਲੱਖਾਂ ਨੂੰ ਬਾਬਾ ਈਸ਼ ਸਿੰਘ ਵਰਗੇ ਲੱਖਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਚਰਨਾਂ ਨਾਲ ਜੋੜ ਗਏ ਸ਼ਬਦ ਪੜੋ ਕਿਤੇ ਕੋਈ ਰਸਣਾ ਰਹਿ ਨਾ ਜਾਏ ਕਿਤੇ ਭੁੱਲਣਾ ਜਾਣੀ ਉਹ ਮਾੜਾ ਮੂਰਖਾ ਪਰ

ਨਹੀਂ, ਮੈਂ ਬਿਨਾਂ ਚਾਬੀ ਤੋਂ ਤਾਲਾ ਖੋਲ ਦਿੰਦਾ ਤੋੜ ਦਿੰਦਾ, ਪਰ ਕਹਿੰਦਾ ਮੇਰੇ ਚ ਗੁਣਾ, ਤਾਲਾ ਟੁੱਟਣਾ ਚਾਹੀਦਾ। ਅੱਖ ਦੇ ਫੁੰਕਾਰੇ ਦੇ ਵਿੱਚ ਨਾ ਮੈਂ ਖਜ਼ਾਨਾ ਕੱਢ ਕੇ ਬਾਹਰ ਰੱਖ ਦਿੰਦਾ। ਕਹਿਣ ਲੱਗੇ ਯਾਰ ਬੜੀ ਮੌਜ ਬਣ ਗਈ ਇਹ ਤਾਂ, ਹੈਂ ਆਪਾਂ ਤਾਂ ਬੜੀ ਮੌਜ ਬਣ ਗਈ, ਇਹ ਰਾਜਾ ਵੀ ਇਹਨਾਂ ਦੇ ਨੇੜੇ ਲੱਗਿਆ। ਰਾਜੇ ਨੂੰ ਕਹਿੰਦੇ ਤੂੰ ਕੌਣ ਆ ਬਈ? ਰਾਜਾ ਕਹਿੰਦਾ ਤੁਸੀਂ ਕੌਣ? ਉਹ ਰਾਜਾ ਕਹਿੰਦਾ ਤੁਸੀਂ ਕੌਣ? ਉਹ ਤੂੰ ਕੌਣ? ਉਹ ਕਹਿੰਦਾ ਅਸੀਂ ਤਾਂ ਚੋਰ ਆ। ਰਾਜੇ ਨੂੰ ਕਹਿੰਦਾ ਤੂੰ ਕੌਣ? ਰਾਜਾ ਕਹਿੰਦਾ ਮੈਨੂੰ ਵੀ ਆਪਣਾ ਚੌਥਾ ਭਰਾ ਸਮਝ ਲਓ। ਰਾਜਾ ਕਹਿੰਦਾ ਤੁਹਾਡੇ ਚ ਗੁਣ ਕੀ ਨੇ? ਪਹਿਲਾ ਕਹਿੰਦਾ ਜੀ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਸੁੰਘ ਕੇ ਦੱਸ ਦੇਣਾ। ਦੂਜਾ ਕਹਿੰਦਾ ਜੀ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ, ਜਿਹੋ ਦਾ ਮਰਜ਼ੀ ਤਾਲਾ ਲੱਗਾ ਹੋਵੇ ਲੌਕ ਲੱਗਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦੇਣਾ। ਤੀਜਾ ਕਹਿੰਦਾ ਜੀ ਲੌਕ ਖੁੱਲਣਾ ਚਾਹੀਦਾ, ਲੌਕ ਖੁੱਲਣਾ ਚਾਹੀਦਾ। ਤੇ ਮਹਾਰਾਜ ਅੱਖ ਦੇ ਫੁਲਕਾਰੇ ਤੇ ਖਜ਼ਾਨਾ ਬਾਹਰ ਕੱਢ ਕੇ ਰੱਖ ਦਿੰਦੇ ਭਾਵੇਂ ਪਤਾਲ ਚ ਦੱਬਿਆ ਹੋਵੇ। ਰਾਜਾ ਕਹਿੰਦਾ ਬੜੇ ਚੰਗੇ ਗੁਣ ਨੇ ਤੁਹਾਡੇ ਤੇ। ਤੇ ਰਾਜੇ ਨੂੰ ਕਹਿੰਦੇ ਨੇ ਤੇਰੇ ਚ ਕੀ ਗੁਣ ਹੈ? ਤੂੰ ਕਹਿੰਦਾ ਮੈਂ ਵੀ ਤੁਹਾਡਾ ਭਰਾ। ਰਾਜਾ ਕਹਿੰਦਾ ਖੁਦਾ ਦਾ ਖਾਸਤਾ, ਕਹਿੰਦਾ ਵੀ ਹੈ ਤਾਂ ਮੈਂ ਵੀ ਚੋਰੀ। ਕਹਿੰਦਾ ਰੱਬ ਨਾ ਕਰੇ ਜੇ ਤੁਸੀਂ ਤਿੰਨੇ ਚੋਰੀ ਕਰਦੇ ਫੜੇ ਜਾਓ ਨਾ। ਕਹਿੰਦਾ ਮੇਰੇ ਚ ਆਹ ਗੁਣ ਹੈ, ਜੇ ਮੈਂ ਆਪਣੀ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਉਹ ਰਾਜਾ ਜੀ ਕਹਿੰਦਾ ਜੇ ਦਾੜੀ ਲਾ ਰਿਹਾ ਤੁਹਾਨੂੰ ਤਿੰਨਾਂ ਨੂੰ ਬਰੀ ਕਰ ਸਕਦਾ। ਚੋਰ ਕਹਿੰਦੇ ਨੇ ਮੌਜ ਬਣ ਗਈ, ਹੈਂ ਫਿਰ ਆਪਾਂ ਨੂੰ ਡਰ ਗਿਆ ਵੇ, ਜੇ ਦਾੜੀ ਤੁਹਾਡੇ ਦਾੜੀ ਲਾਉਣ ਨਾਲ ਆਪਾਂ ਬਰੀ ਹੋ ਸਕਦੇ। ਕਹਿੰਦੇ ਚਲੋ ਭੰਨੀਏ ਰਾਜ ਦਾ ਖਜ਼ਾਨਾ। ਇੱਕ ਨੇ ਜਾ ਕੇ ਸੁੰਘਿਆ, ਦੂਜੇ ਨੇ ਦੇਖਿਆ ਤੇ ਖਜ਼ਾਨਾ ਦੱਬਿਆ, ਦੂਜੇ ਨੇ ਤਾਲਾ ਬਿਨਾਂ ਚਾਬੀ ਤੋਂ ਖੋਲਤਾ, ਤੀਜੇ ਨੇ ਖਜ਼ਾਨਾ ਕੱਢ ਦਿੱਤਾ। ਰਾਜੇ ਨੇ ਵੇਖਿਆ ਖਜ਼ਾਨਾ ਲੈ ਗਏ ਨੇ, ਇੱਕ ਪਾਸੇ ਹੋ ਗਿਆ। ਹੁਕਮ ਦਿੱਤਾ ਸਿਪਾਹੀਆਂ ਵਗੈਰਾ ਨੂੰ, ਕਹਿੰਦਾ ਫੜ ਲਓ ਤਿੰਨੇ ਚੋਰ। ਉਹ ਵਿਚਾਰੇ ਫੜੇ ਗਏ, ਜਦੋਂ ਫੜੇ ਗਏ ਰਾਜਾ ਦਾ ਹੋ ਗਿਆ ਇੱਕ ਪਾਸੇ, ਉਹਨੇ ਦੇਖਿਆ ਵੀ ਚੌਥਾ ਬੰਦਾ ਕਿੱਥੇ ਗਿਆ, ਉਹ ਦਾੜੀ ਲਾਉਣ ਵਾਲਾ ਕਿੱਥੇ ਗਿਆ? ਉਹਦਾ ਕਹਿੰਦਾ ਵੀ ਦਾੜੀ ਲਾ ਰਿਹਾ ਤੈਨੂੰ ਸਾਰੇ ਬਰੀ ਕਰ ਦੋ, ਗਿਆ ਕਿੱਥੇ ਦਾੜੀ ਲਾਉਣ ਵਾਲਾ? ਉਹ ਸਾਹ ਸਿੰਘ ਜੀ ਜਦ ਦਿਨ ਚੜਿਆ ਨਾ ਵਿਚਾਰੇ ਫੜੇ ਤਾਂ ਗਏ, ਰਾਜੇ ਦਾ ਲੱਗਿਆ ਦਰਬਾਰ। ਤਾਂ ਰਾਜਾ ਨਾ ਹੁਕਮ ਕੀਤਾ ਸਾਹ ਸਿੰਘ ਜੀ ਕੀ ਤਿੰਨੇ ਚੋਰ ਹੋ ਨਾ ਜਿਹੜੇ ਤਿੰਨੇ ਚੋਰ ਰਾਤ ਦੇ ਫੜੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਏ। ਜਦੋਂ ਰਾਜੇ ਦੇ ਸਾਹਮਣੇ ਤਿੰਨੇ ਚੋਰ ਪੇਸ਼ ਹੋਏ, ਰਾਜਾ ਪੁੱਛਦਾ ਇਹਨਾਂ ਨੂੰ ਭਾਈ ਚੋਰੀਆਂ ਕਿਉਂ ਕਰਦੇ ਹੋ? ਹੁਣ ਜਿਹੜਾ ਚੋਰ ਸੰਘ ਤੇ ਫੜਿਆ ਜਾਏ ਉਹਨੇ ਕੋਲ ਮੁੱਕਰਨ ਦੀ ਗੁਜਾਇਸ਼ ਕਿੱਥੇ ਹੈ? ਉਹ ਕਹਿੰਦੇ ਮਹਾਰਾਜ ਕੀ ਦੱਸੀਏ ਗੁਜ਼ਾਰਾ ਨਹੀਂ ਹੁੰਦਾ। ਰਾਜਾ ਕਹਿੰਦਾ ਐਂ ਦੱਸੋ ਤੁਹਾਡੇ ਚ ਗੁਣ ਕੀ ਨੇ? ਪਹਿਲਾਂ ਕਹਿੰਦਾ ਜੀ ਮੇਰੇ ਚ ਗੁਣ ਹੈ ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ, ਜਿੱਥੇ ਮਰਜ਼ੀ ਖਜ਼ਾਨਾ ਦੱਬਿਆ ਹੋਵੇ ਮੈਂ ਨਾ ਸੁੰਘ ਕੇ ਦੱਸ ਦਿੰਦਾ। ਰਾਜਾ ਕਹਿੰਦਾ ਬਹੁਤ ਚੰਗਾ ਗੁਣ ਹੈ, ਕਮਾਲ ਦਾ ਗੁਣ ਹੈ। ਰਾਜਾ ਦੂਜੇ ਨੂੰ ਪੁੱਛਦਾ ਤੇਰੇ ਚ ਕੀ ਗੁਣ ਹੈ? ਕਹਿੰਦਾ ਖਜ਼ਾਨੇ ਦਾ ਪਤਾ ਲੱਗਣਾ ਚਾਹੀਦਾ। ਕਹਿੰਦਾ ਬਿਨਾਂ ਜੋ ਉਹਦਾ ਮਰਜ਼ੀ ਤਾਲਾ ਹੋਵੇ ਬਿਨਾਂ ਚਾਬੀ ਤੂੰ ਖੋਲ ਕੇ ਰੱਖ ਦਿੰਦਾ। ਰਾਜਾ ਕਹਿੰਦਾ ਵੀ ਇਹ ਵੀ ਬੜਾ ਕਮਾਲ ਦਾ ਗੁਣ ਹੈ। ਜਦੋਂ ਰਾਜਾ ਤੀਜੇ ਨੂੰ ਪੁੱਛਦਾ ਨਾ, ਤੇ ਜਿਹੜਾ ਦੂਜਾ ਬੰਦਾ ਸੀ ਉਹਨੇ ਰਾਜ ਨੂੰ ਪਛਾਣਿਆ ਤੇ ਬੰਦਾ ਰਾਜ ਵਾਲਾ, ਇਹਦੇ ਰਾਜ ਵਾਲਾ ਬੰਦਾ ਦੂਜੇ ਨੇ ਪਛਾਣਿਆ। ਮਹਾਂਪੁਰਸ਼ਾਂ ਦੀ ਸਮਝ ਕਰੋੜਾਂ ਵਿੱਚ ਕਿਸੇ ਭਾਗਾਂ ਵਾਲੇ ਨੂੰ ਆਉਂਦੀ ਹੈ, ਤੇ ਉਹ ਅਜੇ ਰਾਜੇ ਨੂੰ ਚੋਰ ਨੇ ਪਛਾਣਿਆ ਦੂਜੇ ਨੇ। ਉਹਨੇ ਸੋਚਿਆ ਤੇ ਬੰਦਾ ਰਾਜ ਵਾਲਾ, ਤੇ ਜਦੋਂ ਰਾਜਾ ਤੀਜੇ ਨੂੰ ਪੁੱਛਣ ਲੱਗਾ ਵੀ ਤੇਰੇ ਚ ਕੀ ਗੁਣ ਹੈ, ਉਹ ਕਹਿਣ ਲੱਗਾ ਮਹਾਰਾਜ ਪਹਿਲਾਂ ਖਜ਼ਾਨਾ ਸੁੱਕ ਕੇ ਦੱਸਦਾ, ਦੂਜਾ ਜਿਹੜਾ ਬਿਨਾਂ ਚਾਬੀ ਤੂੰ ਤਾਲਾ ਖੋਲ ਦਿੰਦਾ, ਤਾਲਾ ਖੁੱਲਣਾ ਚਾਹੀਦਾ। ਕਹਿੰਦਾ ਮਹਾਰਾਜ ਭਾਵੇਂ ਪਤਾਲ ਵਿੱਚ ਖਜ਼ਾਨਾ ਦੱਬਿਆ ਹੋਵੇ ਅੱਖ ਦੇ ਫੁੰਕਾਰੇ ਚ ਕੱਢ ਕੇ ਬਾਹਰ ਰੱਖ ਦਿੰਦਾ। ਹੈਂ ਰਾਜਾ ਕਹਿੰਦਾ ਵੀ ਗੁਣ ਦਾ ਤੁਹਾਡੇ ਚ ਬੜੇ ਕਮਾਲ ਦੇ ਨੇ, ਜਿਹੜਾ ਦੂਜਾ ਤੇ ਉਹਨੇ ਰਾਜੇ ਨੂੰ ਪਛਾਣ ਲਿਆ। ਉਹ ਰਾਜਾ ਆਂਦਾ ਤਿੰਨਾਂ ਨੂੰ ਆਂਦਾ, ਤਿੰਨਾਂ ਚੋਰਾਂ ਨੂੰ ਕਹਿੰਦਾ ਤੁਹਾਨੂੰ ਸਜ਼ਾ ਕੀ ਦਈਏ? ਤੇ ਜਿਹੜਾ ਦੂਜਾ ਚੋਰ ਹੈ ਕਹਿੰਦਾ ਸਜ਼ਾ ਕੀ ਦੇਣੀ ਸੀ, ਦੇਣੀ ਹੈ ਆਪੇ ਤਾਂ ਤੁਸੀਂ ਰਾਤੀ ਆਖਿਆ ਸੀ ਤਿੰਨੇ ਚੋਰੀ ਕਰਦੇ ਫੜੇ ਜਾਈਏ, ਦਾੜੀ ਲਾ ਦਿਆ ਤਿੰਨਾਂ ਨੂੰ ਬਰੀ ਕਰ ਸਕਣਾ, ਹੁਣ ਤੁਸੀਂ ਵੀ ਦਾੜੀ ਲਾ ਦੋ। ਉਹ ਰਾਜਾ ਹੱਸ ਪਿਆ, ਕਹਿੰਦਾ ਜਿੰਨਾ ਧਨ ਚਾਹੀਦਾ ਲੈ ਜਾਓ, ਅੱਗੂ ਵਾਸਤੇ ਬੰਦੇ ਬਣੋ। ਔਰ ਜਿਵੇਂ ਰਾਜੇ ਨੇ ਦਾੜੀ ਲਾ ਕੇ ਤਿੰਨੇ ਚੋਰ ਬਰੀ ਕਰ ਦਿੱਤੇ, ਬਾਬਾ ਈਸ਼ਰ ਸਿੰਘ ਵਾਸਤੇ ਉਹ ਮੁਕਤੀ ਜੀਵ ਨੂੰ ਦੇਣੀ ਦਾੜੀ ਲਾਉਣ ਦੀ ਨਹੀਂ ਆਈ ਸੀ ਤਿਆਰ। ਤੇ ਹੁਣ ਸਮਾਂ ਇਜਾਜ਼ਤ, ਸਾਰੀ ਜ਼ਿੰਦਗੀ ਫਤਿਹ ਨਹੀਂ ਬੁਲਾਈ। ਪਟਿਆਲੇ ਦਾ ਮਹਾਰਾਜਾ ਇੱਕ ਵਾਰੀ ਬਾਬਾ ਈਸ਼ਰ ਸਿੰਘ ਜੀ ਨੂੰ ਮਿਲਣ ਵਾਸਤੇ ਆਇਆ। ਉਹ ਨਹੀਂ ਵੀ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਬਾਬਾ ਈਸ਼ਰ ਸਿੰਘ ਜੀ ਸੇਵਾ ਕਰਦੇ ਸਨ। ਬਾਬਾ ਨੰਦ ਸਿੰਘ ਜੀ ਪ੍ਰਸ਼ਾਦਾ ਸ਼ਾਗਰਾ ਨੇ, ਤੇ ਪਟਿਆਲੇ ਵਾਲੇ ਰਾਜ ਦਾ ਫਰਨਾ ਬਣਿਆ ਕਿ ਕਦੀ ਮੈਨੂੰ ਨਾ ਇਹ ਮਹਾਂਪੁਰਸ਼ਾਂ ਦਾ ਸ਼ੀਤ ਪ੍ਰਸਾਦ ਮਿਲ ਜੇ। ਸੰਤ ਲੱਗੇ ਇਹ ਫਰਨਾ ਬਣਿਆ। ਹੁਣ ਬਾਬਾ ਜੀ ਦਾ ਅੰਤਰਜਾਮੀ ਤੇ ਸੱਦਿਆ ਬਾਬਾ ਈਸ਼ਰ ਸਿੰਘ ਨੂੰ, ਕਹਿੰਦੇ ਪੁੱਤਰ ਈਸ਼ਰ ਆਹ ਲੈ ਪ੍ਰਸ਼ਾਦ, ਇਹ ਮਹਾਰਾਜ ਦੇ ਪਟਿਆਲੇ ਨੂੰ ਨਾ ਫਲਾਣੇ ਫਲਾਣੇ ਕਮਰੇ ਚ ਲੈ ਜਾ ਤੇ ਨਾਲੇ ਬਿਠਾ ਦੇ, ਨਾਲੇ ਨੂੰ ਪ੍ਰਸ਼ਾਦ ਦੇ। ਜਦੋਂ ਪ੍ਰਸ਼ਾਦ ਛਕਿਆ ਨਾ, ਪ੍ਰਸ਼ਾਦਾ ਛਕਿਆ ਮਹਾਂਪੁਰਸ਼ਾਂ ਦਾ ਸ਼ੀਤ ਪ੍ਰਸਾਦ, ਦਮੇ ਵਾਲੀ ਦੁਬਾਰੇ ਦੀ ਦਾ ਜੂਠਾ ਖਾਵਾਂਗੇ ਨਾ ਦਮਾ ਲੱਗ ਜੂ, ਮਲੇਰੀਆ ਵਾਲੇ ਦਾ ਜੂਠਾ ਖਾਵਾਂਗੇ ਮਲੇਰੀਆ ਹੋ ਜੂ, ਕੈਂਸਰ ਵਾਲੇ ਦਾ ਜੂਠਾ ਖਾਵਾਂਗੇ ਕੈਂਸਰ ਹੋ ਜੂ, ਜੇ ਮਹਾਂਪੁਰਸ਼ਾਂ ਦਾ ਜੂਠਾ ਖਾਵਾਂਗੇ ਨਾ ਨਾਮ ਜਪਣ ਵਾਲਿਆਂ ਦਾ, ਫਿਰ ਨਾਮ ਦੇ ਕੀਟਾਣੂ ਅੰਦਰ ਚਲੇ ਜਾਣਗੇ, ਅੰਦਰ ਚਲੇ ਜਾਣਗੇ ਨਾਮ ਦੇ ਕੀਟਾਣੂ। ਪਿਆਰੋ ਜਿਵੇਂ ਦਮੇ ਦਾ ਮਰੀਜ਼ ਸਮਾਂ ਕੋਲ ਹੈ ਨੀ, ਘੜੀ ਮਾਫ਼ ਨੀ ਕਰਦੀ, ਪਰ ਕੀ ਕਰੀਏ ਉਹ ਕਿਵੇਂ ਇੰਨਾ ਪਾਣੀ ਆਇਆ ਉਹਦਾ ਖਿੱਲਰ ਪੁੱਲਰ ਗਿਆ, ਜਿੱਧਰੋਂ ਆਇਆ

उदासी संप्रदाय तुसी सुनिया होगा, उदासी संप्रदाय इहदे विच भाई प्रेम दास होए ने जिन्हां ने आनंदपुर साहब अमृत छक के ते भाई प्रेम सिंह सजे ने ते चार पांच दिन इन्हां नूं हो गए सी आनंदपुर साहब रहिंदे आ ते गुरु गोबिंद सिंह महाराज सच्चे पातशाह ने एक दिन आख्या के भाई प्रेम सिंह अपने घर जाओ किरत करो, कितने दिन हो गए ने घर जाओ किरत करो। जिस बोली च बचन लिखे ने भाई प्रेम सिंह जी दे अगों बचन सी कहिंदा सतगुरु यहां तो आपके रोज दर्शन पावता हूं, अपने शहर जाकर घर जाकर आपके दर्शन की इच्छा हुई थे, कैसे दर्शन करूंगा। इस बोली की लिखा खड़े खड़े गुरु गोविंद सिंह महाराज जी कहते हैं भाई प्रेम सिंह घर जाओ किरत करो, जदों साडे दर्शना दी इच्छा होवे किसे पांच अमृत धारी गुरसिखां दे दर्शन कर लेने, उन्हां विच्चों तैनू मेरे दर्शन होणगे। आखो सतनाम। हुण किसे बंदे नूं कोई गल करो ना ते ओह अगों सिर ला देवे जां हथ जोड़ देवे जां सत वचन कवे ते इंज लगदा तसली हो गई, उहने ना सिर लाया ना हथ जोड़े, खड़ा उसे च हथ जोड़ के। गुरु गोबिंद सिंह जी कहिंदे बोलदा नहीं, बड़ा निमाणे होके कहिंदा सतगुरु आप जी दे बचन सत ने कि पांच अमृत धारी गुरसिखां दे दर्शन विचों तुहाडे दर्शन होणगे, पर सतगुरु जे पांच मिले ही ना कि पांच लभणियां। ये पढ़ो इतिहास। गुरु गोबिंद सिंह जी कहिंदे भाई प्रेम सिंह किसे एक अमृत धारी गुरसिख दे दर्शन कर लई भावना नाल तेनू उहदे विचों मेरे दर्शन होणगे। कहिंदे उत्थे ही उहदा हथ उत्थे ही सिर उत्थे ही शरीर हिल जुल नहीं। सतगुरु दूजी वारी कहिंदे बोलदा नहीं, कहिंदा सतगुरु आप जी दे वचन सत ने सत ने, पर एहो जा समा बन जे सतगुरु एक भी ना मिले, एक भी ना मिले महाराज जी। हुण अगली गल किड्डी वड्डी कहती। गुरु गोबिंद सिंह कहिंदे भाई प्रेम सिंह अगर एक भी ना मिले तू खुद ਕੇਸਾਂ ਸਣੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਸਿਮਰਨ ਕਰਕੇ ਤਿਆਰ ਵਰ ਤਿਆਰ ਹੋ ਕੇ ਦਰਪਣ ਮੇ ਦਰਪਣ ਸ਼ੀਸ਼ੇ ਨੂੰ ਤਿਆਰ ਵਰ ਤਿਆਰ ਹੋ ਕੇ ਦਰਪਣ ਤੇ ਆਪਣਾ ਮੁਖ ਦੇਖ ਲੈਣਾ ਤੈਨੂੰ ਆਪਣੇ ਮੁਖ ਚੋਂ ਹੀ ਮੇਰੇ ਦਰਸ਼ਨ ਆਉਣਗੇ। ਆਖੋ ਸਤਨਾਮ। ਇੰਨੀ ਵਡਿਆਈ ਕਿਸੇ ਨਹੀਂ ਦਿੱਤੀ। ਖਾਲਸਾ ਮੇਰੋ ਰੂਪ ਹੈ ਖਾਸ। खालसे मैं हूं करो निवास। असी कोई पैरा लिखण लगी है फिर थले फुल स्टॉप पा देने या दो लीकां पा देने भी यह पैरा खत्म हो गया। तुसी कलगीधर पातशाह जी नूं पुछो महाराज जी जिन्नी कु वड्याई तुसी करनी सी बस फुल स्टॉप लाता लकीरां पाती हैं एंड। कहिंदे नहीं मैं अगे चलांगा। अगे जाके की कहिंदे खालसा मेरो मुख है अंगा। पहला रूप कहिंदे फिर कहिंदे मेरो मुख है अंगा खालसे कहो सद सद संगा। हुण तुसी गुण लैणा कोई सच्चा सुच्चा अमृत धारी जिहदा मन माया तो मरिया होवे कमाई वाला होवे अगर वो तुहाडे घर प्रशादा मन लवे प्यारियो तुसी प्रशादा उन्हों शरदा ना छकाओ।
ਕਹਿੰਦੇ ਬੁਰਕੀ ਤੋੜ ਕੇ ਮੁੱਖ ਵਿੱਚ ਉਹ ਪਾਏਗਾ ਗੁਰੂ ਗੋਬਿੰਦ ਸਿੰਘ ਜੀ, ਕਹਿੰਦੇ ਪਰ ਪਹੁੰਚੇਗੀ ਮੈਨੂੰ। ਇਹ ਮੇਰਾ ਖਾਲਸੇ ਸੱਚੇ ਸੁੱਚੇ ਦਾ ਮੁੱਖ ਮੇਰਾ ਮੁੱਖ ਹੈ, ਖਾਲਸਾ ਮੇਰਾ ਮੁੱਖ ਹੈ, ਅੰਗਾ ਇਹ ਮੇਰਾ ਅੰਗ। ਖਾਲਸੇ ਕਿਉਂ ਸਦ ਸਦ ਸੰਗ। ਹੁਣ ਪੁੱਛੋ ਸਤਿਗੁਰੂ ਫੁੱਲ ਸਟਾਪ, ਲਕੀਰਾਂ ਪਾਤੀਆਂ ਐਂਡ ਜਾਂ ਹੋਰ ਅੱਗੇ? ਕਹਿੰਦੇ ਨਹੀਂ ਹੋਰ ਅੱਗੇ ਜਾਣਾ। ਅਗਾਂਹ ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ। ਪਿੰਡ ਕਹਿੰਦੇ ਪਿੰਡੇ ਨੂੰ, ਤੇ ਵਿੱਚ ਜਿਹੜੇ ਪੁਰਾਣ ਚੱਲਦੇ ਨੇ ਇਹ ਨਾ ਹੁਣ ਪੁਰਾਣ ਤੇ ਪਿੰਡਾਂ ਵੀ ਕਿਸੇ ਕੰਮ ਨੇ। ਕਹਿੰਦੇ ਖਾਲਸਾ ਮੇਰਾ ਸਰੀਰ ਏ, ਖਾਲਸਾ ਮੇਰੇ ਪੁਰਾਣ ਨੇ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਜੀ ਹੁਣ ਫੁੱਲ ਸਟਾਪ। ਕਹਿੰਦੇ ਨਹੀਂ ਹੋਰ ਅੱਗੇ। ਖਾਲਸਾ ਮੇਰੋ ਸੱਜਣ ਸੂਰਾ, ਹੁਣ ਹੱਦ ਹੋ ਗਈ ਜੇ। ਖਾਲਸਾ ਮੇਰੋ ਸਤਿਗੁਰ ਸੂਰਾ, ਆਖੋ ਸਤਨਾਮ। ਇੰਨੀ ਵਡਿਆਈ ਖਾਲਸੇ ਦਾ ਜਨਮ ਦਿਹਾੜਾ ਲੰਘਿਆ। ਮੈਂ ਤਾਂ ਇਹ ਦੋ ਮਿੰਟ ਆਪ ਜੀ ਦੇ ਕਿ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਏ। ਪਰ ਅਖੀਰ ਤੇ ਇੱਕ ਗੱਲ ਕਹਿੰਦੇ ਆ, ਕਹਿੰਦੇ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਉਹ ਏ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ, ਜਿਹਨੂੰ ਮੈਂ ਮੰਨਾ। ਹੁਣ ਤੁਸੀਂ ਹੱਥ ਜੋੜ ਕੇ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਖਾਲਸਾ ਕਿਹਨੂੰ ਮੰਨਦੇ ਹੋ? ਤੇ ਫਿਰ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਅੱਜ ਤੁਸੀਂ ਸੁਣ ਰਹੇ ਹੋ। ਨਿਸ਼ਾਨੀਆਂ ਬੜੀਆਂ ਪਰ ਇੱਕ ਤੇ ਵਿਚਾਰ ਮਹਾਰਾਜ ਜੀ ਸੇਵਾ ਲੈਣ। ਜਿਹੜੀ ਇੱਕ ਨਿਸ਼ਾਨੀ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ, ਖਾਲਸਾ ਸੋ ਨਿਰਧਨ ਕੋ ਪਾਲੇ। ਇਹ ਨਿਰਧਨ ਨੂੰ ਪਾਲਣਾ ਪੰਜ ਤਰ੍ਹਾਂ ਦਾ ਜੀ, ਅੱਜ ਇੱਕ ਤਰ੍ਹਾਂ ਦਾ, ਅਗਲੀ ਵਾਰੀ ਦੂਸਰੀ ਤਰ੍ਹਾਂ ਦਾ, ਇੰਜ ਵਾਰੀ ਵਾਰੀ ਇਹ ਪ੍ਰਕਰਨ ਜਿੰਨਾ ਵੀ ਸਮਾਂ ਮਹਾਰਾਜ ਜੀ ਨੇ ਸੇਵਾ ਲੈਣੀ ਹੋਈ। ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਕੌਣ ਏ? ਸਤਿਗੁਰੂ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ। ਤੁਸੀਂ ਕਿਹਨੂੰ ਮੰਨਦੇ ਹੋ? ਤੇ ਫਿਰ ਖਾਲਸੇ ਦੇ ਗੁਣ ਦੱਸੇ ਨੇ, ਜਿਨ੍ਹਾਂ ਨੇ ਧਿਆਨ ਨਾਲ ਸੁਣੇ ਹੋਣਗੇ। ਮੁਬਾਰਕ ਇੱਕ ਵਾਰੀ ਫਿਰ ਦਾਸ ਪੜ੍ਹ ਰਿਹਾ, ਜ਼ਰੂਰ ਧਿਆਨ

ਨਿਸ਼ਾਨੀਆਂ ਬਿਆਨ ਕਰਨੇ। ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੈ ਲਾਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰ ਮੋਹਿ ਖਾਵੇ। ਪਰ ਕੇਵਲ ਇੱਕ ਗੁਣ ਨੂੰ ਲੈ ਕੇ ਸਤਿਗੁਰੂ ਜੀ ਸੇਵਾ ਲੈਣ, ਖਾਲਸਾ ਕੌਣ ਜਿਹੜਾ ਨਿਰਧਨ ਨੂੰ ਪਾਲੇ, ਤੇ ਪੰਜ ਤਰ੍ਹਾਂ ਦਾ ਜੀ ਨਿਰਧਨ ਨੂੰ ਪਾਲਣਾ, ਅੱਜ ਇੱਕ ਤਰ੍ਹਾਂ ਦਾ ਮਹਾਰਾਜ ਜੀ ਸੇਵਾ ਲੈਣ।

अत गरीब कोई विधवा है ओदे बच्चे दी पढ़ाई दा साधन तुसी दसांद विच बनदे हो ये भी गुरु नूं पहुंचदा आखो सतनाम किसे गुरुद्वारे लई गए हो वो भी गुरु तरन तारण गए सी 101 अखंड पाठ संत रात दी हाजरी सी अजे 20 मिंट समा हैगा सी ते कमरे च लै गए कोई घड़ी चंगी आ गई तीन शरीरां दे दर्शन होए जिन्हां चों एक शरीर ने बाबा खड़क सिंह जी दे नाल 5-6 साल गृहस्थी च रहिंदे होया सेवा कीती ते चेहरे ते वैराग इन्ना दास ने नोट कीता कि ओदी अख दी पलक भी जड़ी ना किन्ना किन्ना चिर झपकदी नहीं सी जिन्हों कहिंदे ना शेर अख टिकाओ नाम जपण वाली रूह सी बंदगी वाली रूह सी वैराग सी नेत्रां च भी टिकाओ सी टिकाओ आम बंदे अंदर घबराहट हुंदी घबराहट कृपा हो जाए किते किनका टिक जाए किनका ही टिक जाए बाण पढ़दे ना समरी साहिब किनका एक जिस जीव सावे ताकी महिमा ਇਹ ਕਿਆ ਕਰੋ ਕਿਨਕਾ ਹੀ ਨਾਮ ਦਾ ਟਿਕ ਜੇ ਅਡੋਲ ਅਵਸਥਾ ਮਿਲਦੀ ਮੈਂ ਕੀ ਦੱਸਾਂ ਤੁਹਾਨੂੰ ਕੱਲ ਦੀ ਗੱਲ ਕਿ ਪਰਸੋਂ ਦੀ ਇੱਕ ਬੱਚੀ ਮੈਂ 15 ਮਹੀਨੇ ਦੀ ਹੋਈ 15 ਨਹੀਂ ਤੇ ਕੋਈ 1.5 ਸਾਲ ਦੀ ਹੋਈ ਸਾਡਾ ਮੁੰਡਾ ਕਹਿੰਦਾ ਉਹਨੂੰ ਖਿਡਾਉਣ ਡਿਆ ਸੀ ਕਹਿੰਦਾ ਇਹਦੀਆਂ ਅੱਖਾਂ ਨੂੰ ਵੇਖੋ ਇਹ ਕਿੰਨਾ ਕਿੰਨਾ ਚਿਰ ਪਲਕ ਝਪਕਦੀ ਨਹੀਂ ਮੈਂ ਵਾਕਈ ਉਹ ਬੱਚੀ ਵੱਲ ਵੇਖਿਆ 1.5 ਸਾਲ ਦੀ ਉਮਰ ਤੇ ਕਿੰਨਾ ਕਿੰਨਾ ਚਿਰ ਨਾ ਐ ਸ਼ੇਰ ਅੱਖ ਨਾਲ ਮੈਂ ਕਿ ਇਹ ਵੀ ਪਿਛਲੇ ਜਨਮ ਦੀ ਕੋਈ ਅੱਖ ਸਤਨਾਮ ਪੌੜੀ ਚੜ੍ਹੀ ਬਖਸ਼ਿਸ਼ ਇਹ ਤਰਨ ਤਾਰਨ ਇਸ ਤਰ੍ਹਾਂ ਦਰਸ਼ਨ ਹੋਏ ਤੇ ਫਿਰ ਨਾਲ ਦੇ ਮੈਨੂੰ ਸਾਂਝਿਆਂ ਕਹਿਣ ਲੱਗੇ ਕਹਿੰਦੇ 6 ਸਾਲ ਬਾਬਾ ਖੜਕ ਸਿੰਘ ਜੀ ਨਾਲ ਰਹੇ ਕ੍ਰਿਸ਼ਤੀ ਨਾਲ ਨਿਭਾਈ ਦਾਸ ਨੇ ਕਹਿਤਾ ਮੈਂ ਕਿਹਾ ਕੋਈ ਬਚਨ ਸੁਣਾਓ ਮਹਾਂਪੁਰਸ਼ਾਂ ਦਾ ਫਿਰ ਉਹਨਾਂ ਬਚਨ ਸੁਣਾਇਆ ਕਹਿੰਦੇ ਕਿ ਬਾਬਾ ਖੜਕ ਸਿੰਘ ਜੀ ਇੱਕ ਦਿਨ ਮੈਨੂੰ ਕਹਿਣ ਲੱਗੇ ਪਾਲਕੀ ਬਣਨੀ ਸੋਨੇ ਦੇ ਛਤਰ ਝੁੱਲਣੇ ਨੇ ਵੋਟੀ ਦੀਆਂ ਵਾਲੀਆਂ ਲੈ ਕੇ ਆਈ ਇੱਕ ਜੋੜੀ ਕਹਿੰਦਾ ਮੈਂ ਉਦੋਂ ਘਰ ਜਾਵਾਂ ਮਨ ਇਹੋ ਹੀ ਕਵੇ ਪਤਾ ਨਹੀਂ ਦਿੰਦੀ ਕਿ ਨਹੀਂ ਕਲੇਸ਼ ਨਾ ਪੈ ਜਾਵੇ ਹਰ ਤਰ੍ਹਾਂ ਦਾ ਹੁੰਦਾ ਸਰੀਰ ਕਈ ਵਾਰੀ ਕਹਿੰਦਾ ਘਰ ਜਾ ਕੇ ਜਦੋਂ ਗੱਲ ਕੀਤੀ ਤੇ ਮੰਨ ਗਈ ਦੋ ਜੋੜੇ ਸੀ ਘਰ ਚ ਵਾਲੀਆਂ ਦੇ ਦੋਵੇਂ ਲੈ ਆਈ ਇੱਕ ਭਾਰਾ ਸੀ ਤੇ ਇੱਕ ਹੌਲਾ ਸੀ ਕਹਿੰਦਾ ਮੈਂ ਪੁੱਛਿਆ ਵੀ ਕਿਹੜਾ ਲੈ ਜਾਵਾਂ ਸਵੇਰੇ ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਕਿਹਾ ਤੇ ਕਹਿੰਦੇ ਵੀ ਉਹ ਕਹਿਣ ਲੱਗੀ ਵੀ ਹਲਕਾ ਹੀ ਲੈ ਜਾਓ ਸਤਨਾਮ ਕਹਿੰਦਾ ਮੈਂ ਇੱਕ ਵਾਰੀ ਕਿਹਾ ਵੀ ਤੂੰ ਆ ਦੂਸਰਾ ਦੇ ਭਾਰਾ ਕਹਿੰਦਾ ਨਾ ਮੰਨੀ ਨਹੀਂ ਇਹ ਨਹੀਂ ਮੈਂ ਦੇਣਾ ਬਈ ਆਹ ਦੂਸਰਾ ਕਹਿੰਦੇ ਮੈਂ ਸ਼ੁਕਰ ਕੀਤਾ ਬਈ ਚੱਲ ਕੋਈ ਤੇ ਦਿੱਤਾ ਸੂ ਘਰ ਦੀ ਲਹਾਜ ਇਹਦੇ ਜਾ ਕੇ ਕੀ ਕਹਿੰਦਾ ਜੀ ਦਿੱਤਾ ਹੀ ਨਹੀਂ ਮਿਲਿਆ ਕਹਿੰਦੇ ਅਗਲੇ ਦਿਨ ਮੈਂ ਕਾਗਜ਼ ਦੀ ਪੁੜੀ ਚੋਂ ਜੋੜਾ ਬੰਨਿਆ ਵਾਲੀਆਂ ਦਾ ਤੇ ਮਹਾਂਪੁਰਸ਼ਾਂ ਬਾਬਾ ਜੀ ਦੇ ਬਾਬਾ ਖੜਕ ਸਿੰਘ ਜੀ ਦੇ ਚਰਨਾਂ 'ਚ ਰੱਖਿਆ ਜੋੜਾ ਵੇਖ ਕੇ ਕਹਿੰਦੇ ਹਲਕਾ ਲਿਆਇਆ ਹਲਕਾ ਲਿਆਇਆ ਕਮਾਈ ਜ਼ਿੰਦਗੀ ਲਾਤੀ ਲਿਖ
ਦਾਸ ਨੇ ਇਹੋ ਜਿਹਾ ਮਹਾਂਪੁਰਸ਼ ਕੋਈ ਨਹੀਂ ਵੇਖਿਆ ਜਿਹੜਾ ਆਪਣੀ ਪਹਿਲੇ ਜੀਵਨ ਨੂੰ ਸੰਗਤ ਚ ਖੋਲ ਕੇ ਸੁਣਾ ਦੇਵੇ, ਖੋਲ ਕੇ ਸੁਣਾ ਦੇ। ਇਹ ਬਾਬਾ ਖੜਕ ਸਿੰਘ ਜੀ ਦੀ ਬਾਤ ਸੀ। ਆਪਣਾ ਪਹਿਲਾ ਜੀਵਨ ਕਈ ਵਾਰੀ ਖੋਲ ਕੇ ਸੁਣਾ ਦਿੰਦੇ। ਪਊ ਪਿੰਡ ਪਹਿਲੇ ਸੇਵਾ ਉਹਨਾਂ ਨੇ ਕਰਾਈ, ਬਾਬਾ ਖੜਕ ਗੁਰਦੁਆਰਾ ਜਦੋਂ ਸ਼ੁਰੂ ਹੋਇਆ ਉਹ ਸਾਨੂੰ ਦੱਸਦੇ ਆ ਵੀ ਮੂੜੇ ਤੇ ਬਹਿ ਜਾਂਦੇ ਸੀ ਤੇ ਕਹਿੰਦੇ ਸੀ ਵੀ ਆ ਦੋ ਪਿੰਡ ਛੱਡ ਕੇ ਇੱਕ ਮਾਈ ਏ ਮਾਈ ਸੰਤੀ ਉਹਦੇ ਦਰਸ਼ਨ ਕਰਾਓ। ਕਹਿੰਦੇ ਅਸੀਂ ਕਹਿਣਾ ਬਾਬਾ ਖੜਕ ਸਿੰਘ ਜੀ, ਬਾਬਾ ਜੀ ਤੁਹਾਨੂੰ ਮਾਈ ਨਾਲ ਕੀ ਕੰਮ ਪੈ ਗਿਆ, ਤੁਸੀਂ ਕੀ ਮਾਈ ਦੇ ਕਿਉਂ ਦਰਸ਼ਨ ਕਰਦੇ? ਕਹਿੰਦੇ ਨਹੀਂ ਸਾਨੂੰ ਉਹਦੇ ਦਰਸ਼ਨ ਕਰਾਓ ਫਿਰ ਆਪ ਸੁਣਾਉਣਾ। ਕਹਿੰਦੇ ਉਸ ਮਾਈ ਦੇ ਘਰ ਅਸੀਂ ਚਾਰ ਪੰਜ ਜਣਿਆਂ ਨੇ ਰਾਤੀ ਚੋਰੀ ਕੀਤੀ ਸੀ। ਬਾਬਾ ਖੜਕ ਸਿੰਘ ਨੇ ਆਪਣੀ ਗੱਲ ਆਪ ਸੁਣਾਉਣੀ ਬੜੀ ਔਖੀ ਹੈ। ਕਹਿੰਦੇ ਸੰਨ ਲਾਈ ਸੀ ਸੰਨ, ਬਾਬਾ ਖੜਕ ਸਿੰਘ ਨੇ ਆਪ ਵਜਨ ਸੁਣਾਇਆ। ਕਹਿੰਦੇ ਸੰਨ ਲਾਈ ਸੀ, ਕੰਧ ਸੀ ਆਢੀ ਚੌੜੀ, ਸੰਨ ਲਾਈ ਵੀ ਅੱਜ ਇੱਥੇ ਕੋਈ ਫੌਜ ਦਾ ਸੀ ਕਰਨ ਲੱਗੇ ਕੌਣ, ਕਹਿੰਦੇ ਇਹਦੀ ਚੋਰੀ ਕਰਨੀ ਤੇ ਸੰਨ ਲਾਈ ਤੇ ਕਹਿੰਦੇ ਅਸੀਂ ਪਹਿਲਾ ਬੰਦਾ ਅੰਦਰ ਭੇਜਿਆ ਸੰਨ ਰਾਹੀਂ, ਚੱਲ ਅੰਦਰ। ਕਹਿੰਦੇ ਅੰਦਰੋਂ ਮਾਈ ਨੇ ਉਹਦੇ ਵਾਲ ਫੜ ਲਏ ਸੀ ਤੇ ਕੰਧ ਨਾਲ ਲੱਤਾਂ ਲਾ ਲਈਆਂ, ਨਾ ਉਹਨੂੰ ਪਿੱਛੇ ਨੂੰ ਆਉਣ ਦੇਵੇ ਨਾ ਅੱਗੇ ਨੂੰ। ਤੇ ਕਹਿੰਦੇ ਫਿਰ ਕੰਧ ਟੱਪ ਕੇ ਉਹਨੂੰ ਛੁਡਾਇਆ ਤੇ ਕਹਿੰਦੇ ਅਸੀਂ ਉਹ ਮਾਈ ਨੂੰ ਮਿਲਣਾ ਚਾਹੁੰਦੇ ਹਾਂ, ਬੜੀ ਦਲੇਰ ਸੀ ਉਹ ਸਤਨਾਮ ਪਿਆਰੇ। ਕੋਈ ਮਹਾਂਪੁਰਸ਼ ਇੰਜ ਆਪਣੀ ਪਹਿਲੀ ਤੇ ਸੁਣਾ ਕੇ ਕਹਿੰਦੇ ਸੀ, ਕਹਿੰਦੇ ਅਸੀਂ ਚੋਰਾਂ ਦੀ ਨਾਨੀ ਆ, ਬਾਬਾ ਖੜਕ ਬਦਮਾਸ਼ਾਂ ਦੀ ਨਾਨੀ ਆ, ਕਹਿੰਦੇ ਸਭ ਕੁਝ ਚੱਟ ਕੇ ਆਏ ਆ, ਚੱਟ ਕੇ ਕੁਛ ਨੀ ਕਿਤੇ ਵੀ ਤਾਂ ਇੱਧਰ ਆਏ ਆ, ਇੱਧਰ ਫਿਰ ਇਹੋ ਜਿਹੇ ਆਏ। ਗੁਰੂ ਦੇ ਬੰਨੇ ਇਹੋ ਜਿਹਾ ਜੀਵਨ ਸੁੱਟ ਤੱਕ ਪਿਆਰੇ ਹੋ, ਬਸ ਕਿਆ ਬਾਤ ਹੈ, ਪਹਿਲਾਂ ਸਭ ਕੁਛ ਛੱਡਦਾ। ਐਸੇ ਗੁਰ ਕੋ ਬਲ ਬਲ ਜਾਈਏ।

ਸਾਹਿਬ ਦਾ ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ ਦਰਸ਼ਨ ਬਗੈਰ ਇਧਰੋਂ ਮਹਿਤਾ ਕਾਲੂ ਜੀ ਆ ਗਏ ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ ਕਾਲੂ ਤੂੰ ਅਰਦਾਸ ਕਰ ਅੱਜ ਮਹਿਤਾ ਕਾਲੂ ਵੀ ਰੋ ਪਿਆ 12 ਸਾਲਾਂ ਦੇ ਵਿਛੋੜੇ ਨੇ ਮੇਰੇ ਧੰਨ ਗੁਰੂ ਨਾਨਕ ਦੇ ਵਿਛੋੜੇ ਨੇ ਕਾਲੂ ਨੂੰ ਰਵਾ ਦਿੱਤਾ ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨਹੀਂ ਹੋ ਸਕਦਾ ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ ਮੈਂ ਤਾਂ ਉਹ ਪਾਪੀ ਮਾਇਆ ਦਾ ਕੀੜਾ ਹਾਂ ਜਿਸ ਨੇ 20 ਰੁਪਈਆ ਬਦਲੇ ਧੰਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾ ਮਾਰੀਆ ਕਿੱਥੇ ਕਾਲੂ ਨੇ ਕਿਹਾ ਸੀ ਨਾ ਨਾਨਕ ਕੋਈ ਕੰਮ ਕਰ ਹਜ਼ੂਰ ਕਹਿਣ ਲੱਗੇ ਪਿਤਾ ਜੀ ਜੋ ਹੁਕਮ ਕਰੋ ਮੈਂ ਤੇ ਕਾਲੂ ਨੇ ਕਿਹਾ ਨਾਨਕ ਕੋਈ ਵਣਜ ਕਰ ਭਾਈ ਕੋਈ ਬਿਜਨਸ ਕਰ ਵਿਹਲਾ ਰਹਿਣਾ ਠੀਕ ਨਹੀਂ ਪਿਤਾ ਜੀ ਜੋ ਹੁਕਮ 20 ਰੁਪਈਏ ਦਿੱਤੇ ਨਾਲ ਬਾਲੇ ਨੂੰ ਭੇਜਿਆ ਬਾਲਿਆ ਅਜੇ ਨਾਨਕ ਜਾਣਾ ਹੈ ਆਖੋ ਸ੍ਰੀ ਵਾਹਿਗੁਰੂ ਤੂੰ ਨਾਲ ਜਾ ਕੋਈ ਚੰਗਾ ਸੌਦਾ ਕਰਿਆ ਜੇ ਅਵਲ ਤਾਂ 20 ਦੇ 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆਇਆ ਜੇ ਤੁਰ ਪੈ ਜੰਗਲ ਚ ਪਹੁੰਚੇ ਅੱਗੇ ਮਹਾਂਪੁਰਸ਼ ਬੈਠੇ ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼ ਰੱਬ ਦੇ ਪਿਆਰੇ ਹਨ ਸਾਇੰਗ ਦੀ ਬੰਦਗੀ ਕਰਨ ਵਾਲੇ ਹਨ ਬਾਲਿਆ ਆ ਇਹਨਾਂ ਦੇ ਦਰਸ਼ਨ ਕਰੀ ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨਹੀਂ ਤੁਰੇ ਆਪਾਂ ਕੋਈ ਬਿਜਨਸ ਕਰਨਾ ਹੈ ਅਜ਼ੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਇਹ ਸਭ ਤੋਂ ਵੱਡਾ ਬਿਜਨਸ ਹੈ ਆਖੋ ਸਹੀ ਆ ਤਾਂ ਸਹੀ ਹਜ਼ੂਰ ਆਏ ਇਹ ਮਹਾਂਪੁਰਸ਼ਾਂ ਦਾ ਝੁੰਡ ਸੰਤਾਂ ਦਾ ਝੁੰਡ ਬੈਠਾ ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛਦੇ ਨੇਤਰ ਖੋਲੇ ਪ੍ਰਸ਼ਾਦ ਪਾਣੀ ਹਾਂ ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲੱਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ 3 ਦਿਨ ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ ਕੋਈ ਚੰਗਾ ਬਿਜਨਸ ਕਰਿਆ ਜੇ ਉਹ ਹਜ਼ੂਰ ਕਹਿਣ ਲੱਗੇ ਬਾਲਿਆ ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ ਇਹ ਸਭ ਤੋਂ ਚੰਗਾ ਸੌਦਾ ਹੈ ਗੁਰੂ ਨਾਨਕ ਆਖੇ ਸੁਣ ਭਾਈ ਬਾਲਾ ਇਹ ਸੌਦਾ ਹੈ ਲਾਭਵੰਤ ਅਬ ਕਰੀਏ ਤਤਕਾਲ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ ਬਾਲੇ ਨੇ ਬੜਾ ਸਮਝਾਇਆ ਪਰ ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਸਤ ਲਿਆਂਦੀ ਲਓ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੈ ਚੁਕਾਉਂਦੇ ਪ੍ਰਸ਼ਾਦ ਚੁਕਾਇਆ ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਹੈ ਅਵਸਥਾ ਛੋਟੀ ਹੈ ਮਸਤਕ ਤੇ ਬੜਾ ਜਲਾਲ ਹੈ ਇਹਦੇ ਨੈਣਾਂ ਵਿਚ ਕੋਈ ਅਗੰਮੀ ਮਸਤੀ ਹੈ ਬੋਲਣ ਚ ਬੜੀ ਮਿਠਾਸ ਪਤਾ ਨਹੀਂ ਇਹ ਕੌਣ ਹੈ ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ
تیرے رہ نہیں سکیا تے اٹھیا تے میرے تن گرو نانک دے چرنا تے لے پیا. سارے سادھو کہن لگے گرو جی اے کی چھوٹا جیا بالکا ایویں چرنا تے ڈہ پیو. شرومنی سادھو نے کہا کہ بھائی اینو بالکا نہ سمجھو اے تا آپ نرنکار ہے. آخو شری وا آپ نرنکار. سارے نمسکار کیتی. حضور ودا ہوئے بالیا آن واپس چلی آئے.

ਵੀਆਂ ਦੇ 30 ਬਣਾਏ ਕੇ 25 ਦੱਸ। ਤੋ ਬਾਲਾ ਕਹਿਣ ਲੱਗਾ ਮਹਿਤਾ ਜੀ 30 ਤੇ 25 ਕੀ ਬਣਾਣੇ, ਸਾਨੂੰ ਤਾਂ ਮੂੜੀ ਗੁੱਲ ਹੈ। ਆਖੋ ਸ੍ਰੀ ਵਾਹਿਗੁਰੂ, ਮੂੜੀ ਗੁੱਲ ਕਿਸ ਤਰ੍ਹਾਂ ਸਾਰੀ ਲਿਖਿਆ ਦੱਸ। ਮੈਂ ਤੇ ਕਾਲੂ ਨੂੰ ਕ੍ਰੋਧ ਆ ਗਿਆ, ਗੁੱਸੇ ਦੀ ਜਵਾਲਾ ਅੰਦਰ ਬਲ ਉੱਠੀ। ਕਿੱਥੇ ਹੈ ਨਾਨਕ, ਮੇਰਾ ਘਰ ਉਜਾੜ ਦਿੱਤਾ। ਇਹ ਨਹੀਂ ਸੀ ਪਤਾ ਕਾਲੂ ਨੂੰ ਕਿ ਇਹ ਉਜਾੜਦਾ ਨਹੀਂ, ਇਹ ਤਾਂ ਉਜੜਿਆਂ ਨੂੰ ਵਸਾਉਣ ਵਾਸਤੇ ਆਇਆ। ਆਖੋ ਸ੍ਰੀ ਵਾਹਿਗੁਰੂ, ਅੱਜ ਕਿੱਥੇ ਹੈ ਨਾਨਕ। ਮੈਂ ਤਾਂ ਕਾਲੂ ਜਾ ਰਿਹਾ ਉਸੇ। ਮਾਤਾ ਤ੍ਰਿਪਤਾ ਨੂੰ ਪਤਾ ਲੱਗਾ, ਬੁਲਾਇਆ ਬੇਬੇ ਨਾਨਕੀ, ਨਾਨਕੀ ਅੱਜ ਤੇਰੇ ਪਿਤਾ ਨੂੰ ਬੜਾ ਗੁੱਸਾ ਚੜਿਆ, ਪਤਾ ਨੀ ਮੇਰੇ ਲਾਲ ਨੂੰ ਕੀ ਆਖੇਗਾ, ਤੂੰ ਸਮਝਾ ਜਾ ਕੇ। ਕੋਈ ਨੀ, 20 ਰੁਪਏ ਹੀ ਹਨ। ਮੈਂ ਤਾਂ ਕਾਲੂ ਜਾ ਰਿਹਾ, ਪਿੱਛੇ ਬੇਬੇ ਨਾਨਕੀ ਤੁਰ ਪਈ। ਮਾਤਾ ਨੇ ਸੋਚਿਆ ਨੌਜਵਾਨ ਧੀ ਨੂੰ ਘਰੋਂ ਭੇਜ ਦਿੱਤਾ ਹੈ, ਇਹ ਵੀ ਪਿੱਛੇ ਤੁਰ ਪਈ। ਮੈਂ ਤਾਂ ਕਾਲੂ ਪਹੁੰਚਿਆ ਕਿੱਥੇ, ਜਿੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਾਧੀ ਲਿਖਾ ਕੇ ਬੈਠੇ। ਜਾਂਦਿਆਂ ਸਾਰੀ ਬਾਹੋਂ ਫੜ ਲਏ, ਖੜਾ ਕਰ ਲਿਆ ਤੇ ਕ੍ਰੋਧ ਵਿਚ ਆ ਕੇ ਕਿਹਾ ਕਿੱਥੇ ਹਨ ਮੇਰੇ 20 ਰੁਪਏ। ਹਜ਼ੂਰ ਨੇ ਇੱਕ ਵਾਰੀ ਨੇਤਰ ਖੋਲੇ ਤੇ ਤੱਕਿਆ, ਫਿਰ ਨੀਵੀ ਪਾਲੀ। ਕਾਲੂ ਦੇ ਅੰਦਰ ਗੁੱਸਾ ਸੀ, ਗੁੱਸੇ ਵਿਚ ਆ ਕੇ ਫਿਰ ਮਹਿਤੇ ਕਾਲੂ ਨੇ ਕੀ ਕੀਤਾ, ਮਹਿਤੇ ਦਾ ਖੱਬਾ ਹੱਥ ਉੱਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਸੱਜੇ ਗਲ ਤੇ ਚਪੇੜ ਜਾ ਵਜੀ। ਬੇਬੇ ਪਿੱਛੋਂ ਆਈ, ਛੇਤੀ ਛੇਤੀ ਪਹੁੰਚੀ ਇਸ ਖਿਆਲ ਵਿਚ ਕਿ ਮੈਂ ਟਾਈਮ ਨਾਲ ਪਹੁੰਚ ਗਈ ਹਾਂ, ਅਜੇ ਮੇਰੇ ਵੀਰ ਨੂੰ ਕੁਝ ਨਹੀਂ ਕਿਹਾ ਪਿਤਾ ਨੇ। ਪਰ ਜਿਸ ਵੇਲੇ ਨੀਂਹ ਜਲਾ ਕੇ ਵੇਖਿਆ ਕੀ ਤੱਕਿਆ, ਮੇਰੇ ਨਿਰੰਕਾਰੀ ਵੀਰ ਦੇ ਮੂੰਹ ਦੇ ਉੱਤੇ ਨੀਲ ਪੈ ਗਏ। ਜੱਫੀ ਪਾ ਲਈ ਕਾਲੂ, ਪਿਤਾ ਜੀ ਮੇਰੇ ਵੀਰ ਨੂੰ ਨਾ ਮਾਰੋ। ਫਿਰ ਬੇਬੇ ਨਾਨਕੀ ਰੋ ਕੇ ਅਰਦਾਸ ਕਰਦੀ ਹੈ।

ਕੀ ਕਹਿੰਦੀ ਹੈ ਜਹਾਂ ਵੀ ਜਾ ਨਿਕਲਤਾ ਹੂੰ ਯਹੀ ਕਹਿਤੀ ਮੁਝੇ ਹਲਕਤੀ ਵੋ ਦੇਖੋ ਵੋ ਦੇਖੋ ਵੋ ਦੇਖੋ ਆਇਆ ਦੀਵਾਨਾ।

ਗੁਰੂ ਨਾਨਕ ਦਾ ਦੀਵਾਨ ਰਾਏ ਪ੍ਰਸਾਦ, ਮੇਰੇ ਤਨ ਗੁਰੂ ਨਾਨਕ ਦਾ ਦੀਵਾਨ, ਮੰਗਣਾ ਕੀ ਹੈ ਗੁਰੂ ਦੇ ਦਰਸ਼ਨ।

ਇਧਰੋਂ ਤੋੜ ਉੱਡੀ ਕਾਲੂ ਵੇਖ ਕੌਣ ਤੇ ਆਉਂਦਾ ਹੈ ਕਿਧਰੇ ਮੇਰਾ ਗੁਰੂ ਨਾਨਕ ਤਾਂ ਨਹੀਂ ਤੇ ਆਉਂਦਾ ਕਾਲੂ ਨੇ ਚੱਕਿਆ ਕੋਈ ਰੱਥ ਆ ਰਿਹਾ ਨੇੜੇ ਆਇਆ ਰੱਥ ਕੀ ਤੱਕਿਆ ਵਿੱਚ ਬੇਬੇ ਨਾਨਕੀ ਬੈਠੀ ਆ ਖੁਸ਼ ਸ੍ਰੀ ਵਾਹਿਗੁਰੂ ਰਾਏ ਜੀ ਨਾਨਕੀ ਆਈ ਰਾਏ ਬਲਾਰ ਉੱਠ ਕੇ ਖੜਾ ਹੋ ਗਿਆ ਕਾਲੂ ਇਸ ਮਾਤ ਲੋਕ ਵਿੱਚ ਵੀ ਪਹਿਲੇ ਨਾਨਕੀ ਆਈ ਤੇ ਪਿੱਛੇ ਨਾਨਕ ਆਇਆ ਤੇ ਜੇ ਤਲੌਂਦੀ ਵੀ ਅੰਦਰ ਨਾਨਕੀ ਆਈ ਹੈ ਤਾਂ ਮੇਰਾ ਖਿਆਲ ਹੈ ਬੇਬੇ ਨਾਨਕੀ ਦਾ ਸੋਹਣਾ ਵੀਰ ਵੀ ਕਿਧਰੋਂ ਆਉਂਦਾ ਹੋਵੇਗਾ ਮੇਰੇ ਪਹੁੰਚ ਬੇਬੇ ਨੇ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਚਰਨਾਂ ਦਾ ਆਸ਼ਕ ਰਾਏ ਬੁਲਾਰ ਅਦਬ ਨਾਲ ਰੱਤ ਉੱਠੀ ਰਾਏ ਬੁਲਾਰ ਨੇ ਰੋ ਕੇ ਕਿਹਾ ਨਾਨਕੀ ਸੁਣਾ ਕੋਈ ਆਪਣੇ ਵੀਰ ਦੀ ਸੋ ਕਿੱਥੇ ਹੈ ਮੇਰਾ ਧੰਨ ਗੁਰੂ ਨਾਨਕ ਜਿਸ ਦੇ ਪਿਆਰ ਨੇ ਮੈਨੂੰ ਵਿਆਕੁਲ ਕਰ ਦਿੱਤਾ ਅਜੇ ਨਹੀਂ ਆਇਆ ਮੇਰਾ ਵੀਰ ਨਹੀਂ ਨਾਨਕੀ ਵੇਖ ਵੇਖ ਕੇ ਅੱਖਾਂ ਵੀ ਥੱਕ ਗਈਆਂ ਨਹੀਂ ਆਇਆ ਅਜੇ ਮੇਰਾ ਉਹ ਨਿਰੰਕਾਰੀ ਰੱਬੀ ਨੂਰ ਵਲੀ ਅੱਲਾ ਪੀਰਾਨ ਪੀਰ ਗੁਰੂ ਨਾਨਕ ਬੇਬੇ ਨੇ ਕਿਹਾ ਮੈਨੂੰ ਤਾਂ ਰਾਤੀ ਸੋਹਣੇ ਦਰਸ਼ਨ ਦੇ ਕੇ ਕਿਹਾ ਸੀ ਬੇਬੇ ਤੂੰ ਚੱਲ ਤਲਵੰਡੀ ਅਸੀਂ ਵੀ ਆਵਾਂਗੇ ਪਰ ਅਜੇ ਨਹੀਂ ਆਏ ਨਹੀਂ ਨਾਨਕ ਬੜੀਆਂ ਅਰਦਾਸਾਂ ਕੀਤੀ ਨਾਨਕੀ ਤੂੰ ਅਰਦਾਸ ਕਰ ਅਸੀਂ ਪਾਪੀ ਹਾਂ ਸਾਡੀਆਂ ਅਰਦਾਸਾਂ ਨਹੀਂ ਸੁਣਦਾ ਤੂੰ ਅਰਦਾਸ ਕਰ ਸੱਤ ਬੱਚੇ ਬੇਬੇ ਘਰ ਆਈ ਅੱਗੇ ਆ ਕੇ ਕੀ ਤੱਕਿਆ ਮਾਤਾ ਤ੍ਰਿਪਤਾ ਦੇ ਸੁਧ ਪਈ ਬੇਬੇ ਨੇ ਆ ਕੇ ਪਿਆਰ ਨਾਲ ਮਾਂ ਨੂੰ ਆਵਾਜ਼ ਦਿੱਤੀ ਮਾਤਾ ਤ੍ਰਿਪਤਾ ਨੇ ਨੇਤਰ ਖੋਲੇ ਕੀ ਤੱਕਿਆ ਨਾਨਕ ਦੇ ਪਿਆਰੇ ਜੁੜੀ ਬੈਠੀ ਸਾਂ ਪਰ ਨਾਨਕ ਦੀ ਭੈਣ ਆ ਗਈ ਸਤਿਕਾਰ ਕੀ ਨਾਨਕੀ ਕੋਈ ਆਪਣੇ ਵੀਰ ਦੀ ਸੋਚ ਸੁਣਾ ਵੇਖਣਾ ਇੱਕ ਸਾਲ ਨੇ ਦੋ ਨੇ ਬਾਰਾਂ ਸਾਲ ਨਿਰੰਕਾਰ ਨੇ ਵਡੇਰੀ ਅਵਸਥਾ ਵਿੱਚ ਇੱਕੋ ਪੁੱਤਰ ਦਿੱਤਾ ਤੇ ਉਹ ਵੀ ਬਾਰਾਂ ਸਾਲਾਂ ਤੋਂ ਵਿਛੜੇ ਬਾਰਾਂ ਸਾਲਾਂ ਦਾ ਵਿਛੋੜਾ ਜਿਸ ਮਾਂ ਨੂੰ ਇਕਲੌਤੇ ਪੁੱਤਰ ਦਾ ਮਿਲ ਗਿਆ ਹੋਵੇ ਉਸ ਮਾਂ ਦੇ ਦਿਲ ਕੋਲੋਂ ਪੁੱਛੋ ਵੇਖਣਾ ਨਾਨਕੀ ਪੂਰੂ ਮਾਸੀ ਆਈ ਮੈਂ ਇੰਤਜ਼ਾਰ ਕੀਤੀ ਆਵੇਗਾ ਮੇਰਾ ਲਾਲ ਪੂਰਨਮਾਸੀ ਲੰਘ ਗਈ ਗੁਰੂ ਨਾਨਕ ਆਏ ਫਿਰ ਮੈਂ ਆਪਣੇ ਹੱਥੀਂ ਸੂਤਰ ਕੱਤਿਆ ਕੱਪੜਾ ਬਣਾ ਕੇ ਕੱਟ ਕੇ ਚੋਲਾ ਤਿਆਰ ਕੀਤਾ ਆਵੇਗਾ ਨਾਨਕ ਉਹਦੇ ਗਲ ਵਿੱਚ ਪਾਵਾਂਗੀ ਪੂਰਨਮਾਸੀ ਲੰਘੀ ਚੋਲਾ ਉਸੇ ਤਰ੍ਹਾਂ ਪਿਆ ਇੱਕ ਨਹੀਂ ਦੋ ਨਹੀਂ ਨਾਨਕੀ ਬਾਰਾਂ ਚੋਲੇ ਤਿਆਰ ਹੋਏ ਪਏ ਪਰ ਚੋਲੇ ਤਿਆਰ ਹਨ ਚੋਲੇ ਪਾਉਣ ਵਾਲਾ ਨਹੀਂ ਆਉਂਦਾ ਨਾਨਕੀ ਤੂੰ ਅਰਦਾਸ ਕਰ ਤੇਰੇ ਨਾਲ ਬੜਾ ਪਿਆਰ ਕਰਦਾ ਸੀ ਮੇਰਾ ਲਾਲ ਮਾਤਾ ਦੀ ਹਾਲਤ ਨੂੰ ਵੇਖ ਕੇ ਪਿਆਰੀ ਸਾਧ ਸੰਗਤ ਬੇਬੇ ਨਾਨਕੀ ਦੀਆਂ ਅੱਖਾਂ ਵੀ ਵਸ ਪਈ ਫਿਰ ਰੋ ਕੇ ਕਰਦੀ ਏ ਅਰਦਾਸ ਕਿਹੜੀ ਅਰਦਾਸ ਜਿਹੜੀ ਰਾਏ ਬੁਲਾਰ ਪਿਆ ਕਰਦਾ ਹੈ ਆਓ ਆਪਾਂ ਵੀ ਕਰੀਏ

ਸੀ ਨਾ ਨੇਤਰਾਂ ਚ, ਦਰਸ਼ਨਾਂ ਦੀ ਸਿੱਖ ਹੈ, ਉਹਨਾਂ ਨੂੰ ਨੀਂਦਰ ਕਿੱਥੇ? ਅੱਜ ਬੇਬੇ ਨਾਨਕ ਸਾਰੀ ਦੁਨੀਆਂ ਸੁੱਤੀ ਹੈ, ਬੇਬੇ ਜਾਗ ਰਹੀ ਹੈ, ਕੋਠੇ ਤੇ ਚੜ ਗਈ, ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ, ਦੂਰ ਦੂਰ ਵੇਖਦੀ ਹੈ, ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ, ਨਹੀਂ ਹੈ, ਫਿਰ ਰੋ ਪੈਂਦੀ ਹੈ, ਅੱਖਾਂ ਵਿਚੋਂ ਪਾਣੀ, ਸਾਵਣ ਪਾਦੋ ਦੀਆਂ ਚੜੀਆਂ ਲੱਗ ਜਾਂਦੀਆਂ ਹਨ, ਤੇ ਕਰਦੀ ਏ ਅਰਦਾਸ।

ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ, ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰ ਰਿਹਾ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਪਿਛਲੇ ਦੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ ਤੇਰੇ ਬੇਬੇ ਨੇ ਅਰਦਾਸ ਕੀਤੀ।

ਅੱਗੇ ਅੱਗੇ ਮੇਰਾ ਧੰਨ ਗੁਰੂ ਨਾਨਕ ਜਪਾਉਂਦਾ ਜਾ ਰਿਹਾ ਸਤ ਕਰਤਾਰੀ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਪਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਬੇਬੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਗੋਲੀ ਆ ਕੇ ਬੇਬੇ ਨਾਨਕੀ ਦੇ ਹੱਥਾਂ ਤੋਂ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਧਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖੜੋਤਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਬਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਏ ਆਖੋ ਸਿਖ ਲੈ ਰੋਕ ਦੇ ਬੇਬੇ ਵੀਰਵੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਸੱਜਣ ਸੱਗ ਨੂੰ ਸੰਤ ਬਣਾਇਆ ਹੈ ਵਲੀ ਕਨਾਰੀ ਦਾ ਮਾਣ ਤੋੜਿਆ ਹੈ ਪੱਥਰ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਹੈ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਇਆ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਗੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਆਖੋ ਸ੍ਰੀ ਵਾਹਿਗੁਰੂ ਖੁੱਲ ਗਿਆ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁੰਮਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵਿਛੜਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਏ ਨਾਨਕ ਜੀ ਅੰਮੀ ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ ਨਹੀਂ ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ ਤੇਰੇ ਪਿਆਰ ਦੀਵਾਨੇ ਹੋਏ ਫਿਰਦੇ ਹਜ਼ੂਰ ਉੱਠੇ ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤਾਂ ਕਾਲੂ ਭੁੱਬਾਂ ਮਾਰ ਕੇ ਰੋ ਪਿਆ ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੇ ਅੱਗੇ ਮੱਥਾ ਨਾ ਟੇਕ ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ ਪਿਤਾ ਜੀ ਫਿਰ ਰਾਏ ਬੁਲਾਰ ਨੂੰ ਵੀ ਮਿਲੇ ਹਜ਼ੂਰ ਤੁਰ ਪਏ ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹ ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਜਪੀ ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ ਤੋ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ ਇਹ ਪਿਆਰ ਹੈ ਇੱਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ ਹੁਣ ਤਾਂ ਬੜੀਆਂ ਆਬਾਦੀਆਂ ਉਸ ਨੇ ਜੰਗਲ ਹੀ ਜੰਗਲ ਸੀ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਪਰ ਜਿਹੜੇ ਆਸ਼ਿਕ ਸਨ ਉਹ ਰੋਜ਼ ਪਹੁੰਚਦੇ ਸਨ ਪਿਆਰੀ ਸਾਧ ਸੰਗਤ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਕਮਿਸ਼ਨਰ ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ ਉਨ੍ਹਾਂ ਕੋਲ ਠਹਿਰੇ ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ
تو رائے باد نارائن سنگھ بھی کہنے لگے ہرچند سے ہاں اسی بھی نال چلا گے جی صدقے چلو جی کار اچ بیٹھے آ گئے اگے کیرتن ہو رہا ہے امرت ویلے آسا جی بھی وارتا تو بابا جی ترتی پٹ کے نیوے بہندے سن براگن لگائی ہے ہن بھی کر لو درشن براگن لگا کے مستی بھی جھوم رہے ہیں تے پیاری ساتھ سنگت بارش شروع ہو گئی سائبان نہیں سی کوئی اتنے چھت نہیں سی باری دیوان سجیا ہوا سی تو بابا جی نے اشارہ کیتا بھائی کیرتن کرن والیاں اتنے کپڑے تان دو تان دیتے تے بابا جی نے راگی سیاں نو کہا اے تو کام پڑھو کیڑیاں آپاں بھی پڑھ لئی

مولے دھار بارش شروع ہو گئی. بابا جی برہگن لگا کے اڑول بیٹھے ہیں, آسے پاسے پانی پانی ہو گیا, پر سنگت بھی جڑی ہے. تو رائے بہادر نرائن سنگھ جی راوا سوامی خیال دے سن کون بیٹھے سن بابا جی دے سنگی سر ہرچند سنگھ جی کمشنر صاحب رائے بہادر نرائن سنگھ نے کہا ہرچند سیا اے رب بیٹھا ہے آخو سری بھائی اے رب بیٹھا ہے رب بیٹھا ہے. کیوں جیڑا رب دی رجا آ گیا وہ رب ہے آخو سری وائے رب بیٹھا. پیاری سات سنگت بارش ہوئی کھڑو گئی سمے سر کیرتن کی سماپتی ہوئی. بابا جی ویلے اٹھے سارے بستر پانی دے نال چوبا چوب اندر چلے گئے. سنگت اپنے اپنے گھر بابا جی نے بلایا ہرچند سنگھ کمشنر صاحب اندر گئے. بابا جی نالے ٹہلتے نالے مسکراندے نالے کیا ہرچند سیا جی پاتشاہ. بابا جی کہن لگے اج سہرے اندر نے اپنا پورا زور لایا بھی انہوں گرو نانک دے چرنا تو توڑیے آخو سری بھائی. اندر نے اج پورا زور لگایا ہے تے بابا جی کہن لگے ہرچند سیا جنہ دا من گرو نانک نال جڑ گیا ہے اے اندر کی کر سکتا ہے آخو سری بھائی. جنہ دا من گرو نانک نال جڑ گیا اندر نہیں توڑ سکتا. تو سچ مچ اج تہاڈا وی من گرو نانک نال جڑیا آخو سری بھائی. جو اس رات دے سمے بارش ہو رہی ہے تو آپ اتھے آ کے جڑے ہو پیاری ساتھ سنگت تے گرو نانک دی یاد وچ تے اج پورنماسی دا سماگم اج درشن کیتے ہیں پورنماسی دا نام لے دے ہاں من نانک سر چلا جاندا ہے آخو سری بھائی. اج جتھے بےنت سنگت جڑیاں بےنت وڈی پورنماسی چلے بےنت سنگت دوروں دوروں دلی ڈیرا دون ہور دوروں دوروں سنگت امرتسر تو پہنچی تے میرے تن گرو نانک دی یاد جڑی ہے. تو آو پیاری ساتھ سنگت داس اوتھے تا نہیں پہنچ سکتا اتوں تا آ گیا مالک دے حکم انسار پر اج ایتھے درشن کر کے بھی نانک صاحب دے درشن ہو گیا آخو سری بھائی. تسی سارے جڑے ہو تن ہو آپ پر اے تنتا یوگ سانو کس نے بنایا ہے پیار نال آخو تن گرو جگت جلندے نو ٹھنڈ پاؤن والے میرے بابے نے اج مہر کر کے تانو بھائی اپنے چرنا نال جڑے ہو تہاڈا جڑنا سفلا جتنا سما جڑے مبارک ہے تہاڈا جڑنا پن ود گئے گرو دیاں مہر پراپت کر کے اپنا جیون سفلا کیتا ہے. تو آؤ پیاری سات سنگت ہن کیرتن دی سماپتی کردا ہاں. رائے بلار اتے گرو تٹھا ہے درشن ہوئے پھر پیار چاہ کے پڑھتا ہے کہ ہوں کیا سراہی کرم جنت وڈی تیری وڈیا داتا بھی وڈا اودیاں وڈیائیاں بھی وڈی. تو آو پیاری ساتھ سنگت ہن ہن گرو پیارے سردار کرتار سنگھ جی سربت پروار جنہاں نو بھائی بابا جی مہاپرشاں دی سنگت ہوئی تے ملیا کی گرو نانک دا پیار آخو سری بھائی. او آپ تسی تک ہی رہے گرو نانک دی سیوا گرو نانک دا ستکار اے مہاپرشاں دی سنگت ہے. جتھے گرو دی سیوا ہے بھائی اوتھے کسے چیز دی کمی نہیں. تو اے میر ہے گرو دی پیاری ساز سنگت کس طرح من پیارے جڑے ہے اور اتھے کوئی سوارتھ نہیں ہے. نرال گرو نانک دا پیار گرو نانک نال جڑنا آپ جڑے ہیں تے اج انہاں دے ادم دے صدقے آپ سارے جڑے بیٹھے ہیں آخو سری واہ. ارداس کریے داتا جی اسی طرح سدا واسطے جڑو سدا واسطے جوڑی رکھو پھول ڈالی نال لگا سونا لگتا کوڑا اگ وچ پیا ہویا چمکیلا ہے ایدے اندر روشنی ہے پانی ندی وچ نرمل ہے. اسی طرح اے من بھائی گرو نال بانی نال سمرن نال مہاپرشاں دے بچنا نال جڑے رہے نرمل آخو سری واہ. جڑے رہے
ਤਾਂ ਗੁਰੂ ਨਾਨਕ ਦੀਆਂ ਸਦਾ ਮਿਹਰਾ, ਗੁਰੂ ਅੰਗ ਸੰਗ ਵਸੇਗਾ, ਫਿਰ ਕਿਸੇ ਚੀਜ਼ ਦੀ ਕਮੀ ਨਹੀਂ, ਫਿਰ ਜੀਵਨ ਸਫਲ, ਫਿਰ ਸਾਡਾ ਲੋਕ ਸੁਖੀ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਬਦ ਦੀ ਅਖੀਰਲੀ ਤੋਂ ਪੜ ਕੇ ਸਮਾਪਤੀ ਕਰਦਾ ਤੇ ਨਾਲੇ ਬੇਨਤੀ ਕਰਦਾ ਹਾਂ ਬਈ ਸਰ ਕਰਤਾਰ ਸਿੰਘ ਜੀ ਹੋਰਾਂ ਨੇ ਕੁਛ ਵਾਜੇ ਤੇ ਮਾਇਆ ਰੱਖੀ। ਇਹ ਠੀਕ ਹੈ ਵੀ ਮੈਂ ਕੋਈ ਤਿਆਗੀ ਨਹੀਂ ਹਾਂ, ਗ੍ਰਸਤੀ ਹਾਂ, ਪਰ ਮੈਂ ਬੇਨਤੀ ਕਰਦਾ ਹਾਂ ਬਈ ਇਹ ਮਾਇਆ ਰਹਿਣ ਦਿਓ, ਕਿਉਂਕਿ ਆਪਾਂ ਸਾਰੇ ਇੱਥੇ ਹਾਜ਼ਰੀਆਂ ਲਗਾਉਣ ਵਾਸਤੇ ਬੈਠੇ। ਪੂਰਮਾਸ਼ੀ ਦਾ ਬਾਬਿਆਂ ਦੇ ਛਾੜ ਤੇ ਜਾਈਦਾ ਹੈ, ਪੂਰਮਾਸ਼ੀ ਤੇ ਆਪ ਬਖਸ਼ਿਸ਼ ਕਰ ਦੇਣ ਬਈ ਆਇਆ ਕਰ, ਸੱਤ ਵਚਨ ਗਰੀਬ ਨਾ। ਮੈਨੂੰ ਯਾਦ ਹੈ ਇੱਕ ਵਾਰੀ ਪੋਹ ਦੇ ਵਿਚ ਪੂਰਨਮਾਸ਼ੀ ਆਈ, ਪੋਹ ਦਾ ਮਹੀਨਾ, ਪੰਜਾਬ ਦੇ ਵਿਚ ਬੜਾ ਠੰਡਾ ਹੁੰਦਾ, ਬੜੀ ਸਰਦੀ ਹੁੰਦੀ। ਉਹ ਪੂਰਨਮਾਸ਼ੀ ਵਾਲੀ ਰਾਤ ਸੰਗਤ ਬੇਨਤੀ ਕੀਰਤਨ ਹੋਏ, ਫਿਰ ਬਾਬਾ ਜੀ ਦੇ ਬਚਨ ਤੇ ਸੰਗਤਾਂ ਬੈਠੀਆਂ, ਨਾਲੇ ਅੱਗ ਬਾਲ ਕੇ ਸੇਕ ਰਹੀਆਂ ਤੇ ਨਾਲੇ ਬਚਨ ਸੁਣਦੀਆਂ, ਬੜੀ ਠੰਡ। ਬਾਬਾ ਜੀ ਸੱਸੇ ਜੀ ਮਹਾਰਾਜ ਬਚਨ ਹੋਏ, ਰਾਤੀ ਤਕਰੀਬਨ 12-1 ਵਜੇ ਸਮਾਪਤੀ। ਅੰਮ੍ਰਿਤ ਵੇਲੇ ਫਿਰ ਕੀਰਤਨ, ਬਾਬਾ ਜੀ ਨਿਤਨੇਮ ਤੋਂ ਬਾਅਦ ਤਕਰੀਬਨ 9-9:30 ਵਜੇ ਬਾਹਰ ਨਿਕਲਦੇ ਸੀ। ਜਿਸ ਵੇਲੇ ਨਿਕਲੇ, ਸੇਵਕ ਵੀ ਨਾਲ, ਹੋਰ ਵੀ 2-4 ਸੰਗੀ ਬਾਬਾ ਜੀ ਠਾਰ ਦੇ ਵਿਚ ਤੁਰਦੇ ਜਿਸ ਵੇਲੇ ਉੱਥੇ ਆਏ, ਪੁੱਛਣ ਲੱਗੇ ਬਈ ਇੱਥੇ ਸਵਾਹ ਕਿਧਰੋਂ ਆ ਗਈ, ਸਵਾਹ ਦੀਆਂ ਢੇਰੀਆਂ ਲੱਗੀਆਂ ਪਈਆਂ। ਬੇਨਤੀ ਕੀਤੀ ਗਰੀਬ ਨਵਾਜ, ਰਾਤੀ ਠੰਡ ਬੜੀ ਸੀ, ਗੁਰੂ ਨਾਨਕ ਦੀਆਂ ਸੰਗਤਾਂ ਆਈਆਂ ਸਨ, ਉਹਨਾਂ ਨੇ ਨਾਲੇ ਕੀਰਤਨ ਸੁਣਿਆ ਤੇ ਨਾਲੇ ਅੱਗ ਬਾਲ ਕੇ ਸੇਕਦੇ ਰਹੇ। ਤਾਂ ਬਾਬਾ ਜੀ ਬੜੇ ਪ੍ਰਸੰਨ ਹੋਏ, ਅਰਸ਼ਾਂ ਵੱਲ ਤੱਕਿਆ ਤੇ ਕਿਸੇ ਮਸਜਿਦ ਵਿਚ ਆ ਕੇ ਕਿਹਾ, ਹਾਂ ਭਾਈ ਲੱਗੀ ਸੀ ਭਗਤਾਂ ਦੀ ਮੰਡੀ ਆਖੋ ਸ੍ਰੀ ਵਾਹਿਗੁਰੂ। ਫਿਰ ਨਾਮ ਦਾ ਵਣਜ ਹੋਇਆ, ਆਏ ਸਨ ਰਾਜਾ ਜੋਗੀ ਦੂਰੋਂ ਦੂਰੋਂ, ਫਿਰ ਆ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਹਾਜ਼ਰੀ ਪਾ ਕੇ ਆਏ ਤਪਸਵੀ, ਇੱਕ ਰਾਤ ਤਪੱਸਿਆ ਕਰਕੇ ਸਾਰੇ ਮਹੀਨੇ ਦਾ ਫਲ ਲੈ ਗਏ ਆਖੋ ਸ੍ਰੀ ਵਾਹਿਗੁਰੂ, ਸਾਰੇ ਮਹੀਨੇ ਦਾ। ਪਿਆਰੀ ਸਾਧ ਸੰਗਤ, ਇਹ ਬਖਸ਼ਾਂ ਹੁੰਦੀਆਂ, ਤਾਂ ਮੇਰੀ ਇਹ ਅਰਦਾਸ ਹੈ ਕਿ ਇਹ ਮਾਇਆ ਤੁਸੀਂ ਰਹਿਣ ਦਿਓ, ਮੇਰੀ ਵੀ ਨਿਸ਼ਕਾਮ ਹੀ ਹਾਜ਼ਰੀ ਲੱਗਣ ਦਿਓ, ਕਿਉਂਕਿ ਬਾਬਿਆਂ ਦੇ ਕੋਲ ਨਿਸ਼ਕਾਮ ਹਾਜ਼ਰੀ ਲੱਗਦੀ ਹੈ। ਫਿਰ ਇਹ ਨਹੀਂ ਵੀ ਕਿਸੇ ਚੀਜ਼ ਦੀ ਕਮੀ ਰਹਿ ਜਾਂਦੀ ਹੈ, ਮਾਲਕ ਨੂੰ ਰਿਝਾਈਏ, ਮਾਲਕ ਸਭ ਕੁਝ ਦਿੰਦਾ ਹੈ। ਤਾਂ ਮੇਰੀ ਅਰਦਾਸ ਉਮੀਦ ਹੈ ਰਾਜ ਕਰਤਾਰ ਸਿੰਘ ਜੀ ਪ੍ਰਵਾਨ ਕਰਨਗੇ, ਇਹ ਮਾਇਆ ਚੁੱਕ ਲਓ ਤੇ ਆਓ ਹੁਣ ਪਿਆਰੀ ਸਾਧ ਸੰਗਤ ਸ਼ਬਦ ਦੀ ਜਿਹੜੀ ਅਖੀਰਲੀ ਤੁੱਕ ਹੈ ਉਹ ਮਿਲ ਕੇ ਲਗਾਈਏ, ਉਸ ਉਪਰੰਤ ਕੀਰਤਨ ਦੀ ਸਮਾਪਤੀ ਅਰਦਾਸ ਕਰੀਏ। ਹੇ ਧੰਨ ਗੁਰੂ ਨਾਨਕ, ਅੱਜ ਸੋਹਣੇ ਤੇਰੇ ਆਗਮਨ ਦਾ ਦਿਨ ਹੈ, ਅੱਜ ਦੇ ਦਿਨ ਤੂੰ ਕਰੋੜਾਂ ਪਾਪੀਆਂ ਨੂੰ ਤਾਰਿਆ ਹੈ, ਕਿਸੇ ਤਰ੍ਹਾਂ ਸਾਡੇ ਤੇ ਮਿਹਰਾਂ ਕਰੋ, ਤਾਰੋ ਆਪਣੇ ਚਰਨਾਂ ਨਾਲ ਜੋੜੋ ਤੇ ਨਾਲੇ ਅਰਦਾਸ ਕਰੀਏ। ਗੁਰਮੁਖ ਪਰਿਵਾਰ, ਸਰਦਾਰ ਕਰਤਾਰ ਸਿੰਘ, ਸਾਰਾ ਗੁਰਮੁਖ ਪਰਿਵਾਰ, ਮੇਰਾ ਧੰਨ ਗੁਰੂ ਨਾਨਕ ਬਾਬਾ ਜੀ ਬਖਸ਼ਿਸ਼ ਕਰਨ, ਜਿਸ ਤਰ੍ਹਾਂ ਅੱਗੇ ਜੋੜਿਆ ਹੈ ਇਸੇ ਤਰ੍ਹਾਂ ਜੋੜੀ ਰੱਖਣ। ਨਿਮਰਤਾ, ਸੇਵਾ, ਗਰੀਬੀ, ਇਹ ਸਾਰੀਆਂ ਦਾਤਾਂ ਪਿਆਰੀ ਸਾਧ ਸੰਗਤ, ਮੇਰਾ ਧੰਨ ਗੁਰੂ ਨਾਨਕ ਬਖਸ਼ੇ। ਗਰੀਬੀ ਕਿਹੜੀ ਗਰੀਬੀ? ਇਹ ਨੀ ਗਰੀਬੀ ਬਈ ਨਿਰਧਨ ਬਣ ਜਾਣਾ, ਨਹੀਂ ਪਿਆਰੀ ਸਾਧ ਸੰਗਤ, ਉਹ ਹੈ ਨਿਮਰਤਾ, ਉਹ ਗਰੀਬੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਹਾਂ ਤਿਸ ਕੋਲ ਘੁਮਾਇਆ ਗੁਰਮਤਰੀ ਦੇ ਗਰੀਬੀ ਆ। ਸੇਵਾ ਕਰਕੇ, ਸਭ ਕੁਝ ਕਰਕੇ ਭਾਈ, ਕਿਸੇ ਵੇਲੇ ਹਉਮੈ ਟਪੜਾ ਮਾਰ ਜਾਂਦੀ ਹੈ। ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੇ ਹਉਮੈ ਟਪੜਾ ਨਾ ਮਾਰੇ ਤੇ ਮਨ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਸਦਾ ਵਾਸਤੇ ਜੁੜਿਆ ਰਹੇ। ਆਹ ਹੁਣ ਸ਼ਬਦ ਦੀ ਅਖੀਰਲੀ ਤੋਂ ਪੜ੍ਹ ਕੇ ਸਮਾਪਤ ਲੈ ਲਓ, ਸਮਝੀ? ਤੁਸੀਂ ਬਚਨ ਮੰਨੋ, ਨਹੀਂ ਨਹੀਂ ਠੀਕ ਲੋ।

0: ਗਿਆਨ ਨਾਲ ਪਤਿਕ ਜਾਈਏ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
0: ਕੀ ਫਤਿਹ। ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ 'ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ ਪਿਆਰ ਨਾਲ। ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ ਆਤਮਾ ਦੀ ਖੁਰਾਕ ਹੈ, ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਟਸ, ਐਂਡ ਆਈ ਥਿੰਕ ਆਮ ਦ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ, ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ ਓ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋਟ ਐਂਡ ਐਕਸਪੈਂਸ। ਹੇ ਠਾਕੁਰ ਹਾਂ ਦਾਸ ਆਮ ਯੂ ਹੰਬਲ ਸਰਵੰਟ, ਮੈਂ ਨਿਰਗੁਣ, ਗੁਣ ਰਿਕੁਆਇਰ ਨੋ ਕੁਆਲਿਟੀਜ਼, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਸ, ਗਿਵ ਮੀ ਦ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਪ੍ਰੋਏ, ਮੇ ਆਈ ਲਵ ਯੂ ਵਿਦ ਰਿਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਮਾਈ ਹਾਰਟ, ਮੇ ਯੂ ਡਿਵੈਲਪ ਮਾਈ ਹਾਰਟ, ਔਰ ਪਿਆਰ ਨਾਲ ਗੁਰੂ ਸਿੰਘ।

ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਦਾ ਪਵਿੱਤਰ ਫੁਰਮਾਨ ਇਨਸਾਨ ਨੂੰ ਮੌਤ ਦੇ ਡਰ ਤੋਂ ਬਾਹਰ ਕੱਢਣ ਵਾਲਾ, ਕਾਲ ਰਹਿਤ ਕਰਨ ਵਾਲਾ ਇੱਕ ਉਪਦੇਸ਼ ਹੈ। ਸਰਬ ਸੰਸਾਰ ਮੌਤ ਪਾਸੋਂ ਡਰ ਰਿਹਾ ਹੈ। ਅੰਦਰ ਇਨਸਾਨ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਨਾ, ਤੇ ਉਸ ਨੂੰ ਇਹ ਦੱਸ ਦਿੱਤਾ ਜਾਵੇ ਵੀ ਤੇਰੀ ਮੌਤ ਹੋਣ ਵਾਲੀ ਏ, ਉਹ ਭੈਭੀਤ ਹੋ ਜਾਂਦਾ, ਡਰ ਜਾਂਦਾ। ਮੇਰੀ ਮੌਤ ਹੋਣ ਵਾਲੀ, ਭੈਭੀਤ ਹੋ ਜਾਂਦਾ, ਉਹ ਵੀ ਮਰਨਾ ਨਹੀਂ ਚਾਹੁੰਦਾ। ਹਾਲਾਂਕਿ ਸੁਖ ਆਰਾਮ ਜ਼ਿੰਦਗੀ ਦੇ ਐਸ਼ ਸਭ ਕੁਝ ਇਸਨੇ ਕਰ ਵੇਖੇ ਨੇ, ਅੰਤਲਾ ਪੜਾ ਆ ਚੁੱਕਾ, ਪਰ ਅਜੇ ਵੀ ਇਸ ਨੂੰ ਪ੍ਰਵਾਨ ਨਹੀਂ ਹੈ ਵੀ ਮੈਂ ਸੰਸਾਰ ਵਿੱਚੋਂ ਚਲਾ ਜਾਵਾਂ, ਮੌਤ ਮੈਨੂੰ ਆ ਜਾਵੇ। ਨਹੀਂ, ਕੋਈ ਵੀ ਵਿਅਕਤੀ ਇਵਨ ਗੁਰੂ ਮਹਾਰਾਜ ਦੀ ਹਜ਼ੂਰੀ ਚ ਰਹਿਣ ਵਾਲੇ, ਸਤਿਗੁਰ ਦੀ ਗੋਦ ਵਿਚ ਪਲਣ ਵਾਲੇ, ਸਿੱਖ ਇਤਿਹਾਸ ਦੀਆਂ ਮਜ਼ਬੂਤ ਦਲੀਲਾਂ ਨੇ ਲਿਖਿਆ ਵੀ ਪੈਂਦੇ ਖਾਨ ਨੂੰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀ ਪਾਲਿਆ, ਬੜੀ ਪਾਲਣਾ ਪੋਸਣਾ ਕੀਤੀ, ਪੁੱਤਰਾਂ ਤੋਂ ਵੱਧ ਕੇ ਪਾਲਣਾ ਪੋਸਣਾ ਕੀਤੀ। ਸੱਤ ਸੱਤ ਮੱਝਾਂ ਦਾ ਦੁੱਧ ਕੱਲੇ ਨੂੰ ਚੁੰਘਾ ਦਿਆ ਕਰਨਾ, ਦੁੱਧ ਪਿਆ ਪਿਆ ਕੇ ਤੇ ਫਿਰ ਦਾਓ ਪੇਚ ਦੱਸਣੇ, ਕੁਸਤੀਆਂ ਦੱਸਣੀਆਂ, ਲੜਨਾ ਦੱਸਣਾ, ਬ੍ਰਹਮ ਵਿਦਿਆ ਦੇ ਅੰਦਰ ਪ੍ਰਵਾਨ ਕਰਨਾ, ਹਰੇਕ ਵਿਦਿਆ ਦੇ ਕੇ ਨਿਪੁੰਨ ਕਰ ਦਿੱਤਾ ਪੈਂਦੇ ਖਾਨ ਨੂੰ, ਕਿਸੇ ਵਿਦਿਆ ਤੋਂ ਵਾਂਝਾ ਨਾ ਰਹਿਣ ਦਿੱਤਾ। ਪੁੱਤਰਾਂ ਨਾਲੋਂ ਵੱਧ ਕੇ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਦਿੱਤਾ। ਬੜਾ ਸਰੀਰ ਬਲੀ ਹੈ। ਕਰਤਾਰਪੁਰ ਦੀ ਯੁੱਧ ਦੇ ਅੰਦਰ ਲਿਖਿਆ ਹੈ ਬਈ ਜਿਸ ਘੋੜੇ ਦੇ ਥੱਲੇ ਵੜ ਜਾਂਦਾ ਉਸ ਘੋੜੇ ਨੂੰ ਦੋਹਾਂ ਬਾਹਾਂ ਨਾਲ ਚੁੱਕ ਕੇ ਸਵਾਰ ਸਮੇਤ ਚੁੱਕ ਕੇ ਥੱਲੇ ਮਾਰਦਾ ਸੀ, ਤੇ ਜਿਹੜਾ ਘੋੜਾ ਇੱਕ ਵਾਰੀ ਇਸ ਦੇ ਹੱਥ ਚੋਂ ਪਛਾੜਿਆ ਹੋਇਆ ਥੱਲੇ ਗਿਰ ਜਾਂਦਾ ਉਹਦੀ ਗਰਦਨ ਟੁੱਟ ਜਾਂਦੀ, ਮੁੜ ਕੇ ਜੀਵਤ ਨਾ ਰਹਿ ਪਾਉਂਦਾ, ਤੇ ਸਵਾਰ ਵੀ ਉਸ ਦੀ ਵੀ ਗਲੇ ਦੀ ਘੰਡੀ ਜਿਹੜੀ ਹੈ ਟੁੱਟ ਜਾਂਦੀ। ਇਹ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਅੰਦਰ ਆ ਕੇ ਬਿਣਿਆ ਕਰਨ ਲੱਗਾ, ਮਹਾਰਾਜ ਆਪਨੇ ਮੇਰੀ ਪਰਵਰਿਸ਼ ਕੀਤੀ ਹੈ, ਮੇਰੀ ਪਾਲਣਾ ਪੋਸਣਾ ਕੀਤੀ ਹੈ, ਆਪ ਜੀ ਨੂੰ ਪਤਾ ਤੇ ਮੈਨੂੰ ਪਤਾ ਵੀ ਜਿੰਨੀ ਖੁਰਾਕ ਆਪ ਜੀ ਨੇ ਮੈਨੂੰ ਖਵਾਈ ਹੈ ਨਾ, ਸ਼ਾਇਦ ਮਾਂ ਪਿਓ ਕਿਸੇ ਪੁੱਤਰ ਨੂੰ ਮੁਸ਼ਕਲ ਨਾਲ ਹੀ ਖਵਾਉਂਦਾ ਹੋਵੇ। ਤੇ ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰੱਬ ਦੀ ਬਾਣੀ ਦੇ ਨਾਲ ਜੁੜੋ, ਖੁਦਾ ਦੇ ਨਾਲ ਜੁੜੋ, ਖੁਦਾ ਪ੍ਰਸਤੀ ਹੋਵੋ, ਰੱਬ ਨੂੰ ਮੰਨੋ। ਮਹਾਰਾਜ ਮੇਰਾ ਚਿੱਤ ਜਿਹੜਾ ਹੈ ਰੱਬ ਦੇ ਅੰਦਰ ਨਹੀਂ ਜੁੜਦਾ, ਰੱਬੁਲ ਰਹਿਮਾਨ ਰਹੀਮ ਅੰਦਰ ਨਹੀਂ ਜੁੜਦਾ, ਕਹਿੰਦਾ ਤੇ ਮਨ ਜਿਹੜਾ ਹੈ ਇਕਾਗਰ ਨਹੀਂ ਹੁੰਦਾ। ਤੇ ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਤੂੰ ਬਣਿਆ ਕੀ ਫਿਰਨਾ, ਬੜਾ ਬਲੀ ਬਣਿਆ ਫਿਰਨਾ ਆਪਣੇ ਆਪ ਨੂੰ, ਬੜਾ ਯੋਧਾ ਬਣਿਆ ਫਿਰਨਾ, ਤੇਰੀ ਤੇ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਫਿਰ ਵੇਖਾਂਗੇ ਵੀ ਤੇਰਾ ਰੱਬ ਵਿੱਚ ਚਿੱਤ ਜੁੜਦਾ ਜਾਂ ਨਹੀਂ ਜੁੜਦਾ। ਮੌਤ ਦਾ ਨਾਮ ਸੁਣ ਕੇ ਭੈਭੀਤ ਹੋ ਗਿਆ ਮਹਾਰਾਜ, ਮੇਰੀ 7 ਦਿਨ ਚ ਮੌਤ ਹੋ ਜਾਣੀ। ਹਾਂ ਪੈਂਦੇ ਖਾਂ ਮੈਨੂੰ ਵੀ ਅਫਸੋਸ ਹੈ ਵੀ ਮੈਂ ਤੈਨੂੰ ਪੁੱਤਰਾਂ ਤਰ੍ਹਾਂ ਪਾਲਿਆ, ਪਰ ਤੇਰਾ ਮੈਂ ਚੇਨ ਪੜ ਗਿਆ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ। ਬਸ ਭੈਭੀਤ ਹੋ ਗਿਆ, ਘਰ ਚਲਾ ਗਿਆ, ਮੌਤ ਦਾ ਡਰ ਖਾਈ ਜਾ ਰਿਹਾ, ਦਿਨ ਰਾਤ ਚਿੰਤਾ ਲੱਗ ਗਈ। ਇੱਕ ਦਿਨ ਗਿਆ, ਖਾਣਾ ਪਾਣੀ ਛੱਡ ਦਿੱਤਾ ਵੀ ਮੇਰਾ ਇਹ ਸਰੀਰ ਕਿਸ ਕੰਮ ਆਇਆ, ਜੇ ਹੁਣੇ ਮੌਤ ਹੋ ਗਈ ਮੈਂ ਤੇ ਆਪਣੀ ਤਮੰਨਾ ਪੂਰੀ ਨਾ ਕਰ ਸਕਿਆ, ਮੇਰੀਆਂ ਇੱਛਾਵਾਂ ਮਨ ਦੀਆਂ ਵਿੱਚੇ ਰਹਿ ਗਈਆਂ। ਇੱਕ ਦਿਨ ਗੁਜ਼ਰਿਆ, 2 ਦਿਨ ਗੁਜ਼ਰੇ, 3 ਦਿਨ ਗੁਜ਼ਰੇ, ਗੁਜ਼ਰਦੇ ਚਲੇ ਗਏ, ਚਿੰਤਾਤਰ ਹੋ ਗਿਆ, ਚਿਹਰੇ ਦਾ ਰੰਗ ਬਦਲ ਗਿਆ, ਸਰੀਰ ਖੀਨ ਹੁੰਦਾ ਜਾ ਰਿਹਾ, ਆਤਮਾ ਕਮਜ਼ੋਰ ਪੈ ਗਈ, ਜ਼ਮੀਰ ਜਿਹੜੀ ਹੈ ਮੰਨ ਨਹੀਂ ਰਹੀ ਕਿਸੇ ਚੀਜ਼ ਨੂੰ, ਨਾ ਗੁਰੂ ਕੇ ਦਰ ਜਾ ਰਿਹਾ, ਨਾ ਕਿਸੇ ਧੀ ਪੁੱਤਰ ਨੂੰ ਪਿਆਰ ਕਰ ਰਿਹਾ, ਨਾ ਸੱਜਣ ਮਿੱਤਰ ਨੂੰ ਕਿਸੇ ਨੂੰ ਬੁਲਾ ਰਿਹਾ, ਅਲੱਗ ਜਿਹਾ ਬਹਿ ਗਿਆ, ਇਕਲਵਾਂਝੇ ਹੋ ਕੇ ਬਹਿ ਗਿਆ ਨਾ, ਨਵੇਕਲਾ ਸੋਚੀ ਜਾ ਰਿਹਾ। ਤੇ ਲਿਖਿਆ ਇਤਿਹਾਸ ਅੰਦਰ ਵੀ ਇਤਨਾ ਬਲੀ ਜਿਹੜਾ ਹੈ 7 ਦਿਨ ਚ ਇਤਨਾ ਕਮਜ਼ੋਰ ਹੋ ਗਿਆ, 7 ਦਿਨ ਦੇ ਅੰਦਰ ਇਤਨਾ ਕਮਜ਼ੋਰ ਹੋ ਗਿਆ, 6 ਦਿਨ ਬਤੀਤੇ, 7ਵਾਂ ਦਿਨ ਹੋਇਆ,
ਤੇ ਅੱਖਾਂ ਚ ਆਂਸੂ ਜਾਣ ਲੱਗ ਗਏ ਵੀ ਅੱਜ ਮੌਤ ਹੋ ਜਾਣੀ। ਮੌਤ ਨੂੰ ਡੀਕਣ ਲੱਗਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤਰਕਾਲਾਂ ਪੈ ਗਈਆਂ, ਸ਼ਾਮ ਨੂੰ ਮੌਤ ਨਾ ਹੋਈ। 8 ਵੱਜ ਗਏ, 9 ਵੱਜ ਗਏ, 10 ਵੱਜ ਗਏ, ਮੌਤ ਨਾ ਹੋਈ। ਪਰ ਹੈ ਪੈ ਭੀਤ ਵੀ ਸ਼ਾਇਦ ਅੱਜ 7 ਦੀ ਰਾਤ ਨੂੰ ਮੌਤ ਹੋ ਜਾਏਗੀ, ਕਿਉਂਕਿ ਗੁਰੂ ਤੇ ਵਿਸ਼ਵਾਸ ਹੈ। ਗੁਰੂ ਨੇ ਵਾਕ ਜੇ ਕਹਿ ਦਿੱਤੇ, ਗੁਰੂ ਪੂਰਾ ਹੈ ਤੇ ਜ਼ਰੂਰ 7 ਦਿਨ ਅੰਦਰ ਮੌਤ ਹੋਏਗੀ। ਡਰ ਗਿਆ, ਵਿਆਕਲ ਹੋ ਗਿਆ। 7ਵੀਂ ਰਾਤ ਵੀ ਲੰਘ ਗਈ ਤੇ 8ਵਾਂ ਦਿਨ ਜਦੋਂ ਚੜਿਆ ਨਾ, ਥੋੜੀ ਜਿਹੀ ਖੁਸ਼ੀ ਦੀ ਕਿਰਨ ਜਾਗੀ ਵੀ ਸ਼ਾਇਦ ਕੀ ਗੱਲ ਹੈ, ਕਾਰਨ ਕੀ ਹੈ। ਕਹਿੰਦੇ ਵੀ ਸੋਟੀ ਹੱਥ ਵਿਚ ਫੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਗਿਆ ਸਹਾਰਾ ਲੈ ਕੇ ਸੋਟੀ ਦਾ। 7 ਦਿਨ ਚ ਇਤਨਾ ਕਮਜ਼ੋਰ ਹੋ ਗਿਆ ਬਈ ਸੋਟੀ ਫੜਨੀ ਪੈ ਗਈ। ਸੋਟੀ ਦਾ ਸਹਾਰਾ ਲੈ ਕੇ ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਰਨ ਚ ਪਹੁੰਚਿਆ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਸੁਣਾ, ਤੂੰ ਬਚ ਗਿਆ। ਹਾਂ ਮਹਾਰਾਜ, ਤੁਸੀਂ ਤੇ 7 ਦਿਨ ਚ ਕਿਹਾ ਸੀ ਵੀ ਮੌਤ ਹੋ ਜਾਣੀ ਹੈ, ਤੇ 7 ਦਿਨ ਤੇ ਬਤੀਤ ਹੋ ਗਏ ਨੇ ਸੱਚੇ ਪਾਤਸ਼ਾਹ, 8ਵਾਂ ਦਿਨ ਚੜ ਗਿਆ, ਮੌਤ ਹੋਈ ਨੀ। ਪਰ ਮੌਤ ਦੇ ਡਰ ਨੇ ਮੈਨੂੰ ਭੀਤ ਇਤਨਾ ਕਰ ਦਿੱਤਾ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ 7 ਦਿਨ ਦੇ ਅੰਦਰ ਤੈਨੂੰ ਕੋਈ ਕਾਮ ਫੁਰਿਆ, ਕ੍ਰੋਧ ਫੁਰਿਆ, ਕਿਸੇ ਨਾਲ ਲੜਨ ਵਾਸਤੇ ਤੇਰਾ ਚਿੱਤ ਕੀਤਾ? ਨਾ ਮਹਾਰਾਜ। ਹੰਕਾਰ ਆਇਆ? ਨਾ ਮਹਾਰਾਜ। ਮੋਹ ਉਪਜਿਆ? ਨਾ ਮਹਾਰਾਜ। ਕੋਈ ਲੋਭ ਜਾਗਿਆ ਵੀ ਪੈਸਾ ਇਕੱਠਾ ਕਰ ਲਾ? ਨਾ ਮਹਾਰਾਜ। ਫੇਰ 7 ਦਿਨ ਦੇ ਅੰਦਰ ਅੰਦਰ ਤੈਨੂੰ ਕੁਛ ਨਾ ਫੁਰਿਆ, ਨਾ ਤੈਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਦਵੈਤ ਸਾਰੀ ਭੁੱਲ ਗਈ, ਅੰਦਰੋਂ ਨਿਕਲ ਗਈ ਨਾ। ਹਾਂ ਮਹਾਰਾਜ, ਕੀ ਯਾਦ ਰਿਹਾ? ਇੱਕ ਤੁਹਾਡਾ ਸਰੂਪ ਹੀ ਯਾਦ ਰਹਿੰਦਾ ਸੀ ਵੀ ਜਿਨ੍ਹਾਂ ਨੇ ਵਾਕ ਕਿਹਾ ਸੀ ਬਈ 7 ਦਿਨ ਚ ਮੌਤ ਹੋ ਜਾਣੀ ਹੈ, ਉਹ ਵਾਰ ਵਾਰ ਚਿਹਰਾ ਤੁਹਾਡਾ ਮੇਰੇ ਸਾਹਮਣੇ ਰਹਿੰਦਾ ਸੀ ਮਹਾਰਾਜ, ਸ਼ਾਇਦ ਇਸ ਕਰਕੇ ਬਚ ਗਿਆ। ਗਰੀਬ ਨਵਾਜ ਹੱਸੇ, ਕਹਿਣ ਲੱਗਿਆ, ਨਹੀਂ ਪੈਂਦੇ ਖਾਂ, ਤੂੰ ਗੱਲ ਨੀ ਸਮਝ ਸਕਿਆ, ਇਹ ਗੱਲ ਬੁਝਾਰਤ ਸੀ। ਇਹ ਅਸੀਂ ਪਾਈ ਸੀ ਬੁਝਾਰਤ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ, ਤੇ ਹੋਣੀ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੈ। ਅਜੇ ਵੀ ਤੈਨੂੰ ਕਹਿ ਰਿਹਾ ਵੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ। ਮਹਾਰਾਜ, ਉਹ ਕਿਹੜੇ 7 ਦਿਨ ਨੇ? ਤੇ ਗਰੀਬ ਨਵਾਜ ਕਹਿਣ ਲੱਗੇ ਵੀ ਸੋਮਵਾਰ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, ਇਹ 7 ਹੀ ਦਿਨ ਨੇ, 8ਵਾਂ ਦਿਨ ਹੀ ਕੋਈ ਨਹੀਂ। ਇਹਨਾਂ 7 ਦਿਨਾਂ ਦੇ ਅੰਦਰ ਹੀ ਤੇਰੀ ਮੌਤ ਹੋਏਗੀ ਨਾ। ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, 7 ਦਿਨ ਦੇ ਅੰਦਰ ਹੀ ਤੇਰੀ ਮੌਤ ਹੋਣੀ। ਚਰਨਾਂ ਤੇ ਡਿੱਗ ਪਿਆ। ਮਹਾਰਾਜ, ਜਦੋਂ ਮੌਤ ਚੇਤੇ ਹੋਵੇ ਨਾ ਰੱਬ ਨੂੰ, ਇਨਸਾਨ ਨੂੰ ਜਦੋਂ ਮੌਤ ਚੇਤੇ ਹੋਵੇ ਉਦੋਂ ਰੱਬ ਚੇਤੇ ਹੁੰਦਾ, ਤੇ ਜਦੋਂ ਮੌਤ ਭੁੱਲ ਜਾਵੇ ਇਸ ਨੂੰ ਸੰਸਾਰ ਯਾਦ ਆ ਜਾਂਦਾ, ਸੰਸਾਰ ਦੇ ਰਾਹਾਂ ਦੇ ਵਿੱਚ ਫਿਰ ਭਟਕ ਜਾਂਦਾ, ਤੇ ਸੰਸਾਰ ਦੇ ਇਤਨੇ ਰਾਹ ਨੇ, ਕਿਸੇ ਰਾਹ ਚ ਵੜ ਜਾਏ ਨਿਕਲਣਾ ਇਸ ਵਾਸਤੇ ਅਸੰਭਵ ਹੈ, ਕਿਉਂਕਿ ਗਲੀਆਂ ਬੜੀਆਂ ਛੋਟੀਆਂ ਨੇ, ਭੀੜੀਆਂ ਨੇ। ਸੰਸਾਰ ਦੀਆਂ ਗਲੀਆਂ ਜਿਹੜੀਆਂ ਨਾ, ਆਸਾ, ਮਨਸਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਗਲੀਆਂ ਬੜੀਆਂ ਭੀੜੀਆਂ, ਤੇ ਹੈ ਵੀ ਭੁਲੇਕੜੀਆਂ ਜਿਹੀਆਂ ਨੇ ਵੀ ਇੱਕ ਵਾਰੀ ਇਨਸਾਨ ਵੜ ਜੇ ਵਾਪਸ ਉਸ ਗਲੀ ਚੋਂ ਨਿਕਲਣਾ ਅਸੰਭਵ ਹੈ। ਤੇ ਗਰੀਬ ਨਵਾਜ, ਜਦੋਂ ਆਪ ਜੀ ਨੇ ਇਹ ਬਾਤ ਕਹਿ ਦਿੱਤੀ ਨਾ, ਤੇ ਮੈਂ ਗਲੀ ਚ ਵੜਿਆ ਹੀ ਨੀ ਕਿਸੇ ਚ। ਸਤਿਗੁਰੂ ਕਹਿਣ ਲੱਗੇ, ਜੇ ਇਹ ਇਨਸਾਨ ਨੂੰ ਯਾਦ ਆ ਜਾਏ ਨਾ ਬਈ ਰੱਬ ਹੈ, ਮੌਤ ਹੈ, ਤੇ ਫਿਰ ਇਨਸਾਨ ਭੁੱਲ ਨਹੀਂ ਕਰ ਸਕਦਾ, ਗੁਨਾਹ ਨਹੀਂ ਕਰ ਸਕਦਾ। ਇਹੋ ਹੀ ਤੇ ਯਾਦ ਆਇਆ ਸੀ ਭਾਈ ਦਿਆਲੇ ਨੂੰ, ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਨਮੁਖ ਨੇ, ਪੂਰਾ ਗੁਰੂ ਸਨਮੁਖ ਹੈ, ਸਾਹਮਣੇ ਦੇਗ ਉਬਲ ਰਹੀ ਹੈ। ਭਾਈ ਦਿਆਲ ਦਾਸ ਨੂੰ ਇਧਰ ਬੰਨ ਕੇ ਬਿਠਾਇਆ ਹੋਇਆ, ਨਗਨ ਕੀਤਾ, ਕੱਪੜੇ ਲਾਏ ਨੇ, ਦੇਗ ਦੇ ਕੋਲ ਲਿਜਾਇਆ ਗਿਆ, ਪਾਣੀ ਉਬਾਲੇ ਖਾ ਰਿਹਾ, ਗਰਮ ਜਲ ਬੜੇ ਉਬਾਲੇ ਖਾ ਰਿਹਾ। ਦਿਆਲ ਦਾਸ ਨੂੰ ਵਿਖਾਇਆ, ਵੇਖ ਤੈਨੂੰ ਇਸ ਦੇ ਵਿਚ ਬਿਠਾ ਦਿੱਤਾ ਜਾਏਗਾ, ਹੁਣ ਤੂੰ ਚੂਸ ਕਰ ਲੈ, ਐ ਪਾਸੇ ਸੰਸਾਰ ਹੈ, ਇਸ ਪਾਸੇ ਨਿਰੰਕਾਰ ਹੈ, ਇਸ ਪਾਸੇ ਸੰਸਾਰ ਦੇ ਸੁਖ ਨੇ, ਐਸੋ ਇਸ਼ਰਤ ਆਰਾਮ ਹੈ, ਤੇ ਇਸ ਪਾਸੇ ਕੇਵਲ ਤੇਰਾ ਗੁਰੂ ਹੈ। ਇੱਕ ਪਿੰਜਰੇ ਦੇ ਵਿਚ ਕੈਦ ਕੀਤਾ ਹੋਇਆ, ਇੱਕ ਪਾਸੇ ਤੇਰਾ ਗੁਰੂ ਹੈ, ਦੂਜੇ ਪਾਸੇ ਸੰਸਾਰ ਦੀਆਂ ਜ਼ਗੀਰਾਂ, ਸੰਸਾਰ ਦੇ ਹੀਰੇ ਜਵਾਹਰਾਤ, ਸੰਸਾਰ ਦੀਆਂ ਧਨ ਦੌਲਤਾਂ, ਤੂੰ ਕਿਹੜੀ ਚੀਜ਼ ਪ੍ਰਵਾਨ ਕਰਦਾ ਚਾਹ ਕਰ ਲੈ। ਹੁਣ ਇਹ ਕਹਿਣ ਲੱਗਾ ਵੀ ਕਿਹੜੇ ਪਾਸੇ ਕਿਹੜੀ ਚੀਜ਼ ਹੈ। ਕਹਿਣ ਲੱਗੇ ਵੀ ਜੇ ਇਹ ਦੇਗ ਛੱਡ ਦੇਵੇ ਨਾ ਤੇ ਗੁਰੂ ਵੱਲ ਪਿੱਠ ਕਰ ਲਵੇ ਤੇ ਸੰਸਾਰ ਦੀਆਂ ਦੌਲਤਾਂ ਪ੍ਰਾਪਤ ਹੋ ਜਾਣਗੀਆਂ, ਸੰਸਾਰ ਦੀਆਂ ਜ਼ਗੀਰਾਂ ਤੈਨੂੰ ਦੇ ਦਿਆਂਗੇ।
ਤੇ ਜੇ ਤੂੰ ਗੁਰੂ ਵੱਲ ਮੁੱਖ ਕੀਤਾ ਤੇ ਉਹ ਸਾਹਮਣੇ ਦੇਹ ਗੁਬਲਦੀ ਪਈ ਆ, ਉਸ ਦੇ ਵਿਚ ਬਿਠਾ ਕੇ ਤੈਨੂੰ ਉਬਾਲ ਦਿੱਤਾ ਜਾਏਗਾ, ਤੇਰੀ ਚਮੜੀ ਸਰੀਰ ਨਾਲ ਅਲੱਗ ਕਰ ਦਿੱਤੀ ਜਾਏਗੀ, ਚਰਬੀ ਅਲੱਗ ਹੋ ਜਾਏਗੀ, ਹੱਡੀਆਂ ਅਲੱਗ ਹੋ ਜਾਣਗੀਆਂ, ਤੇਰਾ ਸਰੀਰ ਜਿਹੜਾ ਹੈ ਵਜੂਦ ਨਹੀਂ ਰਹੇਗਾ, ਪਤਾ ਨਹੀਂ ਪਹਿਚਾਣ ਨਹੀਂ ਸਕੇਗਾ ਕੋਈ। ਕਹਿਣ ਲੱਗਾ ਫਿਰ ਮੈਨੂੰ ਉਹ ਸਾਹਮਣੇ ਜਿਹੜੀ ਦੇਗ ਉਬਲ ਰਹੀ ਹੈ ਨਾ, ਉਹ ਪ੍ਰਵਾਨ ਹੈ, ਗੁਰੂ ਪ੍ਰਵਾਨ ਹੈ, ਸੰਸਾਰ ਦੀਆਂ ਦੌਲਤਾਂ ਜਿਹੜੀਆਂ ਨੇ ਧਨ ਇਹ ਪ੍ਰਵਾਨ ਨਹੀਂ, ਕਿਉਂਕਿ ਗੁਰੂ ਨੇ ਦਰਸਾ ਦਿੱਤਾ ਬਈ ਇਨਸਾਨ ਜੋਬਨ ਧਨ ਪ੍ਰਭਤਾ ਕੈ ਮਦਮੈ ਅਹਿਨਤ ਰਹੇ ਦੀਵਾਨਾ, ਪਾਗਲ ਹੋਇਆ ਫਿਰਦਾ, ਦੀਵਾਨਗੀ ਕਰਦਾ ਫਿਰਦਾ, ਮਹਾਂਮੂਰਖ ਬਣ ਗਿਆ। ਇਸ ਕਰਕੇ ਭਾਈ ਗੁਰਮੁਖ ਪਿਆਰਿਓ ਮੈਨੂੰ ਦੇਗ ਵਿਚ ਉਬਾਲੋ। ਦੇਗ ਪ੍ਰਵਾਨ ਕਰ ਲਈ, ਉਬਲਦੇ ਪਾਣੀ ਵਿਚ ਬਹਿ ਗਿਆ, ਉਬਲ ਗਿਆ ਸਰੀਰ, ਸਰੀਰ ਦੀ ਚਮੜੀ ਅਲੱਗ ਹੋ ਗਈ, ਚਰਬੀ ਦੀਆਂ ਬੋਟੀਆਂ ਅਲੱਗ ਹੋ ਗਈਆਂ, ਹੱਡੀਆਂ ਦਾ ਪਿੰਜਰ ਅਲੱਗ ਨਿਕਲ ਆਇਆ, ਪਰ ਵਿਚ ਬੈਠਿਆਂ ਹੋਇਆਂ ਉਸ ਅਕਾਲ ਪੁਰਖ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਭਾਈ ਦਿਆਲਾ ਹੱਸਦਾ, ਗੁਰੂ ਤੇਗ ਬਹਾਦਰ ਸਾਹਿਬ ਵੱਲ ਮਹਾਰਾਜ ਵੱਲ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸਦੇ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ। ਗਰੀਬ ਨਵਾਜ, ਸਹਿਣ ਸ਼ਕਤੀ ਬਖਸ਼ੀ ਹੈ, ਸਿੱਖਾਂ ਨੂੰ ਬਲ ਬਖਸ਼ਿਆ, ਇਹ ਉਬਲੇ ਹੋਏ ਸਿੱਖ ਸਿੱਖੀ ਦੀ ਆਨ ਬਚਾ ਲੈਣਗੇ, ਡੁੱਬਜੇ ਜਾਂਦੇ ਹਿੰਦ ਨੂੰ ਬਚਾ ਲੈਣਗੇ। ਇਹ ਹੈ ਗੁਰੂ ਕਾ ਵਾਕ, ਬਈ ਆਤਮ ਉਪਦੇਸ਼ ਭੇਸ ਸੰਜਮ ਕੋ, ਜਿਸ ਨੇ ਆਤਮਾ ਨੂੰ ਉਪਦੇਸ਼ ਦੇ ਦਿੱਤਾ, ਸੰਜਮ ਦਾ ਭੇਸ ਤਨ ਤੇ ਪਹਿਣ ਲਿਆ, ਤੇ ਫਿਰ ਉਸ ਦੀ ਕਾਇਆ ਹਮੇਸ਼ਾ ਕੰਚਨ ਵਰਗੀ ਰਹਿੰਦੀ ਹੈ, ਕਾਲ ਉਸ ਦੇ ਨੇੜੇ ਨਹੀਂ ਆਉਂਦਾ, ਮੌਤ ਉਸ ਨੂੰ ਸਤਾਉਂਦੀ ਨਹੀਂ। ਸਾਹਿਬ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਜੀ ਦਾ

ਸੱਭੇ ਥਾਂ ਤੁਧ ਜਿਹਾ ਮਤਵਾ ਪੁਰਖ ਵਿਧਾਤੇ ਕਾਕੂ ਸੋਹਿਆ ਬਸਤੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਰੇ

ਨੂੰ ਫਿਰ ਕੁਝ ਮੰਗਣ ਦੀ ਲੋੜ ਨਹੀਂ ਰਹੀ। ਉਹ ਦਾਤਾਂ ਵੰਡਣ ਵਾਲੇ ਹੋ ਗਏ ਜਿਨ੍ਹਾਂ ਨੇ ਦਾਤਾਰ ਨੂੰ ਮੰਗ ਲਿਆ। ਨੌ ਪ੍ਰਕਾਰ ਦੀ ਭਗਤੀ ਦੱਸੀ ਹੈ ਔਰ ਸਾਰੀਆਂ ਭਗਤੀਆਂ ਵਿੱਚੋਂ ਉੱਤਮ ਭਗਤੀ ਹੈ ਕਲਯੁਗ ਦੇ ਵਿੱਚ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੀ ਜੋਤ ਜੁਗੋ ਜੁਗ ਅਟਲ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਕਿ ਭਗਤੀਆਂ ਵਿੱਚੋਂ ਪ੍ਰਧਾਨ ਭਗਤੀ ਹੈ। ਜਪਾਂ ਸਿਰ ਜਪ ਹੈ, ਤਪਾਂ ਸਿਰ ਤਪ ਹੈ, ਕਰਮਨ ਸਿਰ ਕਰਮ ਹੈ। ਜੋ ਸਤ ਸੰਗਤ ਵਿੱਚ ਬਹਿ ਕੇ ਕੀਰਤਨ ਦੀ ਸਮਾਧੀ ਲਾ ਕੇ ਜਪਣਾ ਸ੍ਰੀ ਵਾਹਿਗੁਰੂ ਉੱਤਮ ਭਗਤੀ ਹੈ, ਕੀਰਤਨ ਦੀ ਭਗਤੀ। ਆਖਿਆ ਜਿਨ੍ਹਾਂ ਨੇ ਕੀਰਤਨ ਵਿੱਚ ਸਮਾਧੀ ਜੋੜ ਲਈ, ਮਨ ਜੋੜ ਲਿਆ, ਉਹ ਆਪ ਹੀ ਨਹੀਂ ਤਰੇ, ਆਪ ਤਰੇ ਸਗਲੇ ਕੁਲ ਤਾਰੇ। ਸਾਰੀਆਂ ਕੁਲਾਂ ਉਹਨਾਂ ਦੀਆਂ ਤਰ ਗਈਆਂ। ਹਰ ਦਰਗਹਿ ਪਤ ਸਿਉਂ ਜਾਏਂਦਾ। ਸੰਸਾਰ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਤੇ ਦਰਗਾਹ ਵਿੱਚ ਵੀ ਫਿਰ ਰੇ ਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸਭ ਦੇਉ। ਉਹ ਆਦਰਨੀਏ ਹੋ ਗਏ ਭਾਈ ਜਿਨ੍ਹਾਂ ਨੇ ਗੁਰੂ ਕੋਲੋਂ ਸਿਫਤ

ਨਾਲ ਪੈ ਗਏ, ਮਾਲਕ ਦੇ ਗੁਣਾਂ ਨਾਲ ਪੈ ਗਏ, ਉਹਨਾਂ ਦੇ ਫਿਰ ਜੀਵਨ ਬਣ ਗਈ ਗੁਰੂ ਕੀ ਬਾਣੀ, ਜੀਵਨ ਬਣ ਗਿਆ ਨਾਮ ਦਾ ਆਧਾਰ। ਕਬੀਰ ਜੀ ਘਰ ਬਾਰ ਤਿਆਗ ਬੈਠੇ, ਕਾਰ ਵਿਹਾਰ ਛੱਡ ਦਿੱਤੇ ਮਹਾਰਾਜ। ਕਾਰ ਵਿਹਾਰ ਕਿਉਂ ਛੱਡਿਆ ਜੇ? ਕਿਉਂਕਿ ਆਪ ਖੱਡੀ ਤੇ ਕੱਪੜਾ ਬੁਣਿਆ ਕਰਦੇ ਸਨ, ਜੁਲਾਏ ਸਨ, ਤੇ ਕਹਿਣ ਲੱਗੇ ਜਦੋਂ ਤਾਗਾ ਟੁੱਟਦਾ ਤਾਂ ਨਲਕੀ ਵਿੱਚ ਪਾ ਕੇ ਮੂੰਹ ਦੇ ਨਾਲ ਖਿੱਚਣਾ ਪੈਂਦਾ ਉਸ ਤਾਗੇ ਨੂੰ, ਤੇ ਉਹ ਸ਼ਵਾਸ ਮੇਰਾ ਬਿਨਾਂ ਜਪਣ ਦੇ ਵਿਅਰਥ ਚਲਾ ਜਾਂਦਾ, ਤੇ ਜਿਹੜਾ ਸਵਾਸ ਬਿਨਾਂ ਜਪਣ ਦੇ ਮੇਰਾ ਜਾਂਦਾ ਤਾਂ ਮੇਰੀ ਮੌਤ ਹੋ ਜਾਂਦੀ ਹੈ। ਉਚਾਰਨ ਕਰੋ ਸ੍ਰੀ। ਇਸ ਲਈ ਹੇ ਨਿਰੰਕਾਰ, ਐਸੀ ਘੜੀ ਨਾ ਮੇਰੇ ਜੀਵਨ ਵਿੱਚ ਲਿਆਈ ਕਿ ਜਦੋਂ ਤੇਰੀ ਸਿਫਤ ਸਲਾਹ ਮੈਨੂੰ ਭੁੱਲ ਜਾਵੇ, ਕਿਉਂਕਿ ਤੂੰ ਵਿਸਰੇ ਤਾਂ ਸਭ ਕੋਈ ਲਾਗੂ, ਨਾਮ ਵਿਸਰ ਗਿਆ ਤੇ ਫਿਰ ਸਭ ਕੁਛ ਲਾਗੂ ਹੈ। ਸਾਰੀਆਂ ਹੀ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਆ ਕੇ ਲਾਗੂ ਹੋ ਜਾਂਦੀਆਂ ਹਨ, ਘੇਰ ਲੈਂਦੀਆਂ ਹਨ ਮਨੁੱਖ ਨੂੰ ਜਦੋਂ ਨਾਮ ਵਿਸਰ ਜਾਏ।

ਜਿਨ੍ਹਾਂ ਨੇ ਨਾਮ ਦਾ ਆਸਰਾ ਲੈ ਲਿਆ ਫਿਰ ਗੁਰੂ ਇੱਥੇ ਵੀ ਸਹਾਇਤਾ ਕਰਦਾ ਹੈ ਤੇ ਦਰਗਾਹ ਵਿੱਚ ਵੀ ਸਹਾਇਤਾ ਕਰਦਾ ਹੈ। ਜੇ ਨਾਮ ਜਪ ਕੇ ਸੰਸਾਰ ਵਿੱਚ ਗੁਰੂ ਸਹਾਇਤਾ ਨਹੀਂ ਕਰੇਗਾ ਤਾਂ ਫਿਰ ਦਰਗਾਹ ਵਿੱਚ ਕੌਣ ਕਰੇਗਾ ਬਈ। ਕਸ਼ਮੀਰ ਦੇ ਰਹਿਣ ਵਾਲੇ ਸੰਤ ਮਾਧੋ ਦਾਸ ਜੀ ਹੋਏ ਹਨ, ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਸਿਮਰਨ ਕੀਤਾ, ਨਾਮ ਦੀ ਦਾਤ ਪ੍ਰਾਪਤ ਕਰਕੇ ਆਪ ਕਸ਼ਮੀਰ ਵਿਖੇ ਗੁਰੂ ਘਰ ਦਾ ਪ੍ਰਚਾਰ ਕਰਦੇ ਰਹੇ ਔਰ ਐਸੀ ਮਿੱਠੀ ਕਥਾ ਕਰਦੇ ਸੀ, ਏਡਾ ਮਨ ਜੋੜਦੇ ਸੀ ਲੋਕਾਂ ਦਾ ਸੰਗਤਾਂ ਦਾ ਕਿ ਰਾਤ ਨੂੰ ਦੋ ਦੋ ਵੱਜ ਜਾਣੇ, ਆਪ ਦਾ ਮਨ ਵੀ ਜੁੜਿਆ ਰਹਿਣਾ ਤੇ ਸੰਗਤ ਵੀ ਇੰਜ ਜੁੜੀ ਰਹਿਣੀ ਜਿਵੇਂ ਕੋਈ ਸਾਹ ਹੀ ਨਹੀਂ ਲੈ ਰਿਹਾ। ਪ੍ਰਭੂ ਦੀ ਨੇਤ ਐਸੀ ਹੋਈ ਕਿਉਂਕਿ ਉਸਨੇ ਆਪਣੇ ਭਗਤਾਂ ਦੀ ਜੈ ਜੈਕਾਰ ਕਰਾਉਣੀ ਹੈ, ਕੋਈ ਨਾ ਕੋਈ ਵਿਉਂਤ ਬਣ ਜਾਂਦੀ ਹੈ, ਕੋਈ ਨਾ ਕੋਈ ਕਾਰਨ ਬਣ ਜਾਂਦਾ। ਉਸ ਸ਼ਹਿਰ ਵਿੱਚ ਕਸ਼ਮੀਰ ਸ਼ਹਿਰ ਵਿੱਚ ਚੋਰੀ ਹੋ ਗਈ ਤੇ ਜਿਨ੍ਹਾਂ ਦੀ ਚੋਰੀ ਹੋਈ ਸੀ ਉਹ ਮਿਲ ਨਾ ਸਕੀ ਰਾਜੇ ਅੱਗੇ, ਉਹਨਾਂ ਨੇ ਫਰਿਆਦ ਕੀਤੀ। ਮਹਾਰਾਜ ਲੋਕੀ ਅੱਧੀ ਅੱਧੀ ਰਾਤ ਤੱਕ ਜਾਗਦੇ ਰਹਿੰਦੇ ਆ ਤੇ ਪਤਾ ਕੋਈ ਨਹੀਂ ਲੱਗਦਾ ਬਈ ਚੋਰ ਕਿਹੜਾ ਤੇ ਸਾਧ ਕਿਹੜਾ। ਤਾਂ ਰਾਜੇ ਨੇ ਐਲਾਨ ਕਰ ਦਿੱਤਾ ਬਈ ਜੋ 11 ਵਜੇ ਤੋਂ ਬਾਅਦ ਕੋਈ ਜਾਗੇਗਾ ਸ਼ਹਿਰ ਵਿੱਚ ਫਿਰੇਗਾ ਉਸਨੂੰ ਮੌਤ ਦਾ ਦੰਡ ਦਿੱਤਾ ਜਾਏਗਾ, ਮੌਤ ਦੇ ਘਾਟ ਉਤਾਰਿਆ ਜਾਏਗਾ। ਤਾਂ ਭਾਈ ਮਾਧੋ ਦਾਸ ਜੀ ਦੀਆਂ ਸੰਗਤਾਂ ਬੇਨਤੀ ਕਰਨ ਲੱਗੀਆਂ, ਮਹਾਰਾਜ ਕਿਰਪਾ ਕਰੋ ਹੁਣ ਕਥਾ ਦਾ ਟਾਈਮ ਬਦਲੋ ਤੇ 11 ਵਜੇ ਤੋਂ ਪਹਿਲਾਂ ਪਹਿਲਾਂ ਭੋਗ ਪਾ ਦਿਆ ਕਰੋ ਤਾਂ ਕਿ ਸੰਗਤ ਆਪਣੇ ਘਰੋਂ ਘਰੀ ਪਹੁੰਚ ਸਕੇ। ਇੱਕ ਵੇਰਾ ਐਸਾ ਕੋਈ ਬਚਨ ਚੱਲਿਆ, ਸਾਖੀ ਚੱਲੀ ਕਿ ਲੇਟ ਹੋ ਗਏ ਕਥਾ ਕਰਦਿਆਂ ਸੰਤ ਮਾਧੋ ਦਾਸ ਜੀ। ਸੰਗਤਾਂ ਵਿੱਚੋਂ ਕੋਈ ਇੱਕ ਦੋ ਬੰਦੇ ਉੱਠੇ, ਹੋਰ ਫਿਰ ਉਹਨਾਂ ਨੂੰ ਵੇਖ ਕੇ 10 ਬੰਦੇ ਉੱਠ ਗਏ। ਇੱਕ ਨੌਜਵਾਨ ਬੱਚਾ ਜੋ ਸਦਾ ਕਥਾ ਤੋਂ ਬਾਅਦ ਮਹਾਂਪੁਰਖਾਂ ਦੀ ਆਗਿਆ ਲੈ ਕੇ ਜਾਇਆ ਕਰਦਾ ਸੀ, ਸਾਰੀ ਸੰਗਤ ਉੱਠ ਗਈ ਪਰ ਉਹ ਬੈਠਾ ਰਿਹਾ। ਕਥਾ ਦੀ ਸਮਾਪਤੀ ਹੋਈ, ਮਹਾਂਪੁਰਖਾਂ ਪਾਸੋਂ ਆਗਿਆ ਲੈ ਕੇ ਜਾ ਰਿਹਾ ਸੀ ਘਰ ਵੱਲ ਤੇ ਸਿਪਾਹੀਆਂ ਨੇ ਪਕੜ ਲਿਆ, ਬਈ ਤੂੰ ਹੁਕਮ ਅਦੂਲੀ ਕੀਤੀ ਹੈ, ਤੂੰ ਦੰਡ ਦੇ ਲਾਇਕ ਹੈ। ਉਹਨਾਂ ਨੇ ਪਕੜ ਕੇ ਜੇਲ੍ਹ ਵਿੱਚ ਪਾ ਦਿੱਤਾ। ਦਿਨ ਚੜਿਆ, ਰਾਜੇ ਦੇ ਪੇਸ਼ ਕੀਤਾ, ਮਹਾਰਾਜ ਇਸਨੇ ਤੁਹਾਡੇ ਹੁਕਮ ਦੀ ਅਦੂਲੀ ਕੀਤੀ ਹੈ, ਇਹ ਦੰਡ ਦੇ ਲਾਇਕ ਹੈ। ਕਿਉਂ ਭਾਈ, ਕੋਈ ਤੇਰਾ ਪਰਿਵਾਰ, ਕੋਈ ਮਾਤਾ ਪਿਤਾ ਹੈ? ਹਾਂ ਮਹਾਰਾਜ ਹੈ। ਰਾਜੇ ਨੇ ਘਰ ਵਾਲਿਆਂ ਨੂੰ ਬੁਲਾਇਆ, ਭਾਈ ਇਸਨੇ ਹੁਕਮ ਅਦੂਲੀ ਕੀਤੀ ਹੈ, ਇਹਨੂੰ ਮੌਤ ਦੀ ਸਜ਼ਾ ਦੇਣ ਲੱਗਿਆਂ ਕੋਈ ਇਤਰਾਜ਼ ਤਾਂ ਨਹੀਂ? ਘਰ ਵਾਲੇ ਕਹਿਣ ਲੱਗੇ ਇਹ ਤਾਂ ਅੱਗੇ ਵੀ ਘਰ ਕੋਈ ਨਹੀਂ ਆਉਂਦਾ, ਜਦੋਂ ਮਰਜ਼ੀ ਹੈ ਚਲਾ ਜਾਂਦਾ ਹੈ ਸਤਸੰਗ ਵਿੱਚ, ਉੱਥੇ ਪਤਾ ਨਹੀਂ ਕੀ ਕਰਦਾ ਹੈ, ਜੋ ਮਰਜ਼ੀ ਜੇ ਕਰੋ ਇਹ ਸਾਡਾ ਕੁਝ ਨਹੀਂ ਲੱਗਦਾ। ਇਸਤਰੀ ਔਰ ਬੱਚਿਆਂ ਨੇ ਵੀ ਕੁਝ ਐਸੇ ਹੀ ਬਚਨ ਕਹੇ, ਬਈ ਇਹ ਸਾਡੇ ਤਾਂ ਕੰਮ ਆਉਂਦਾ ਨਹੀਂ, ਕਦੇ ਕੋਈ 4 ਪੈਸੇ ਕਮਾ ਕੇ ਨਹੀਂ ਲਿਆਂਦਾ। ਬੱਚੇ ਕਹਿਣ ਲੱਗੇ ਕਦੇ ਕੋਈ ਚੀਜ਼ ਨਹੀਂ ਇਸਨੇ ਸਾਨੂੰ ਲਿਆ ਦਿੱਤੀ ਤੇ ਕਾਹਦਾ ਪਿਤਾ ਹੈ, ਜੋ ਮਰਜ਼ੀ ਜੇ ਕਰੋ। ਤੇ ਰਾਜਾ ਪੁੱਛਣ ਲੱਗਾ ਇਸ ਨੌਜਵਾਨ ਨੂੰ, ਕਿਉਂ ਬਾਈ ਕੋਈ ਤੇਰਾ ਹੋਰ ਵੀ ਰਿਸ਼ਤੇਦਾਰ ਹੈ? ਕਹਿਣ ਲੱਗਾ ਜੀ ਸੰਤ ਮਾਧੋ ਦਾਸ ਜੀ ਹਨ। ਉਹਨਾਂ ਨੂੰ ਬੁਲਾਇਆ ਗਿਆ। ਰਾਜਾ ਕਹਿਣ ਲੱਗਾ ਬਈ ਇਸਨੇ ਹੁਕਮ ਦੀ ਅਦੂਲੀ ਕੀਤੀ ਹੈ, ਮੈਂ ਮੌਤ ਦੀ ਸਜ਼ਾ ਦੇਣ ਲੱਗਾ, ਕੋਈ ਤੈਨੂੰ ਇਤਰਾਜ਼ ਤਾਂ ਨਹੀਂ? ਜੇ ਕੋਈ ਰੱਖਿਆ ਹੋ ਸਕਦੀ ਹੈ ਤਾਂ ਕਰ ਲੈ। ਤੇ ਸੰਤ ਮਾਧੋ ਦਾਸ ਜੀ ਰੱਬ ਦੇ ਰੰਗ ਵਿੱਚ ਜੁੜੇ ਹੋਏ ਕਹਿਣ ਲੱਗੇ ਇਹਦੀ ਰੱਖਿਆ ਮੈਂ ਕੀ ਕਰਨੀ ਹੈ? ਇਹ ਜਿਹਦੀ ਕਥਾ ਸੁਣਦਾ ਰਿਹਾ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਸੁਣਦਾ ਰਿਹਾ, ਇਹਦੀ ਰੱਖਿਆ ਉਹ ਆਪ ਕਰੇਗਾ। ਉਚਾਰਨ ਕਰੋ ਸ੍ਰੀ।
ਰਾਜੇ ਨੇ ਸਜਾਏ ਮੌਤ ਸੁਣਾਈ, ਜਲਾਦ ਜਦੋਂ ਸੂਲੀ ਤੇ ਚੜਾਉਣ ਲੱਗੇ ਤਾਂ ਇਹ ਸੂਲੀ ਹਰੀ ਭਰੀ ਹੋ ਗਈ। ਇਹਨੂੰ ਮੌਤ ਦੇ ਘਾਟ ਨਹੀਂ ਉਤਾਰ ਸਕੇ। ਰਾਜੇ ਦਾ ਮਨ ਦਰਬ ਗਿਆ, ਕੰਬ ਗਿਆ, ਬਈ ਇਹ ਕੋਈ ਰੱਬ ਦਾ ਪਿਆਰਾ ਹੈ? ਔਰ ਸੰਤ ਮਾਧੋ ਦਾਸ ਜੀ ਵੀ ਰੱਬ ਦੇ ਪਿਆਰੇ ਹਨ, ਕਿਤੇ ਕੋਈ ਮੂੰਹ ਬਚਨ ਨਾ ਕੋਈ ਐਸਾ ਕਰ ਦੇਣ ਮੇਰੀ ਨਗਰੀ ਉਜੜ ਜਾਏ, ਮੇਰਾ ਪਰਿਵਾਰ ਹੀ ਉਜੜ ਜਾਵੇ। ਤੇ ਰਾਜਾ ਚਰਨਾਂ ਤੇ ਡਿੱਗ ਪਿਆ, ਮਾਫੀਆਂ ਮੰਗਣ ਲੱਗਾ। ਤੇ ਸੰਤ ਮਾਧੋ ਦਾਸ ਜੀ ਕਹਿਣ ਲੱਗੇ, ਭਾਈ ਆ ਮੇਰੇ ਕੋਲੋਂ ਮਾਫੀ ਮੰਗ ਰਿਹਾ, ਮਾਫੀ ਮੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲੋਂ। ਜਿਸ ਗੁਰੂ ਨੇ ਰੱਖਿਆ ਕੀਤੀ ਹੈ ਨਾ, ਉਹਦਾ ਜਾ ਕੇ ਸ਼ੁਕਰਾਨਾ ਕਰ, ਧੰਨਵਾਦ ਕਰ, ਉਚਾਰਨ ਕਰੋ ਸ੍ਰੀ। ਰਾਜਾ ਕਹਿਣ ਲੱਗਾ, ਮੈਨੂੰ ਹੁਣੇ ਹੀ ਲੈ ਚੱਲੋ, ਮੈਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ। ਜਿਸ ਗੁਰੂ ਨੇ ਇੱਥੇ ਸਹਾਇਤਾ ਕੀਤੀ ਹੈ ਇਸ ਨੌਜਵਾਨ ਦੀ, ਉਹ ਕਿਉਂ ਨਾ ਦਰਗਾਹ ਵਿੱਚ ਮੇਰੀ ਸਹਾਇਤਾ ਕਰੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸੰਤ ਮਾਧੋ ਦਾਸ ਜੀ, ਉਹ ਨੌਜਵਾਨ ਲੜਕਾ ਤੇ ਰਾਜਾ ਅਹਿਲਕਾਰਾਂ ਸਮੇਤ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ, ਅੰਮ੍ਰਿਤਸਰ ਵਿਖੇ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ, ਤਾਂ ਸਾਹਿਬ ਜੀ ਬਾਣੀ ਉਚਾਰਨ ਕਰ ਰਹੇ ਸਨ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ, ਸ਼ੈਲ ਪੱਥਰ ਮੇ ਜੰਤ ਉਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ। ਤੇ ਜਦੋਂ ਸੰਤ ਮਾਧੋ ਜੀ ਦੇ ਪਾਸੋਂ ਸਾਰੀ ਗੱਲਬਾਤ ਸੁਣੀ, ਸਟੋਰੀ ਸੁਣੀ ਕਿ ਕਿਵੇਂ ਇਸ ਨੌਜਵਾਨ ਦੀ ਗੁਰੂ ਕੀ ਬਾਣੀ ਨੇ ਰੱਖਿਆ ਕੀਤੀ ਹੈ ਔਰ ਕਿਵੇਂ ਆ ਕੇ ਸੰਗਤਾਂ ਜੁੜਦੀਆਂ ਹਨ ਸਤਸੰਗ ਵਿੱਚ, ਤਾਂ ਸਾਹਿਬ ਜੀ ਪ੍ਰਸੰਨ ਹੋ ਕੇ ਉਸ ਬਾਣੀ ਵਿੱਚ ਮਾਧੋ ਦਾਸ ਦਾ ਨਾਮ ਦਰਜ ਕਰ ਦਿੱਤਾ। ਆਖਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਾਧੋ ਜੀ ਦੀ ਸਤ ਸੰਗਤ ਵਿੱਚ ਭਾਈ ਜੋ ਵੀ ਆ ਕੇ ਜੁੜੇਗਾ, ਉਹਦਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਗੁਰੂ ਆਪ ਸਹਾਈ ਹੋਵੇਗਾ। ਬੜੇ ਪ੍ਰਸੰਨ ਹੋਏ ਮੇਰੇ ਸਾਹਿਬ ਤੇ ਕਹਿਣ ਲੱਗੇ, ਮਾਧੋ ਦਾਸ ਮੰਗ ਕੁਝ। ਤਾਂ ਫਿਰ ਸੰਤ ਮਾਧੋ ਦਾਸ ਜੀ ਨੇ ਕੋਈ ਮਹਿਲ ਮਾੜੀਆਂ, ਧੀ ਪੁੱਤਰ ਜਾਂ ਧਨ ਦੌਲਤ ਨਹੀਂ ਮੰਗਿਆ। ਕੀ ਮੰਗ ਰਹੇ ਹਨ? ਆਓ ਅਸੀਂ ਵੀ ਸਾਰੇ ਮਿਲ

ਜਿਹਨੂੰ ਗੁਰੂ ਪੂਰਾ ਮਿਲ ਗਿਆ। ਸੰਤ ਅਤਰ ਸਿੰਘ ਮਸਤੂਆਣੇ ਵਾਲੇ ਬੈਠੇ ਸੀ ਜਵਾਨ ਚ।

ਫੁੱਲਣ ਅੰਦਰ ਸਭ ਕੋ ਆ ਫੁੱਲ ਗੁਰੂ ਕਰਤਾ। ਅਸੀਂ ਦੁਨਿਆਵੀ ਜੀਵਨ ਦੂਰੇ ਹਾਂ, ਭੁੱਲਣ ਹਾਰੇ ਹਾਂ, ਪਰ ਗੁਰੂ ਪੂਰਾ ਮਿਲਿਆ ਹੋਵੇ ਤੇ ਜੋ ਘਾਟ ਵਾਰ ਉਹ ਆਪਣੀ ਬਖਸ਼ਿਸ਼ ਦੇ ਖਾਤੇ ਚੋਂ ਪੂਰੀ ਕਰ ਦਿੰਦਾ।

ਜੀ ਆਵੇ ਤੁਹਾਡੀ ਮਿਹਰ ਦਾ ਸਦਕਾ ਰਾਜੀ ਜਾਵੇ ਤੁਹਾਡੀ ਮਿਹਰ ਦਾ ਅਸੀਂ ਦੁਨਿਆਵੀ ਜੀਵਨ ਡੂਰੇ ਹਾਂ ਭੁੱਲਣ ਹਾਰੇ ਹਾਂ ਜਦੋਂ ਉਹ ਆਪਣੀ ਮਿਹਰ ਕਰ ਦਿੰਦਾ ਤੇ ਸਾਰੀਆਂ ਘਾਟਾਂ ਪੂਰੀਆਂ ਮੇਰੇ ਸਮੇਤ ਸਾਰੇ ਮਾਣ ਕਰਿਓ।

ਸਿੰਘ ਦੇ ਸਿੱਖ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਾਲਸਾ ਜੀ, ਆਪਣਾ ਵਿਰਸਾ ਵੇਖਣਾ ਹੋਵੇ ਇੱਥੋਂ ਵੇਖ ਲਿਆ। ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ ਨਾ, ਸਿੱਖ ਦੇ ਅੰਦਰੋਂ ਗੁਰੂ ਦੀ ਵਡਿਆਈ ਦੀ ਖੁਸ਼ਬੋ ਆਉਂਦੀ। ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ ਜੇ ਇੰਨੀਆਂ ਦੀ ਝੋਲੀ ਭਰਨ ਦੇ ਸਮਰੱਥ ਹੈ, ਤੇ ਉਹ ਗੁਰੂ ਕਿੰਨਾ ਵੱਡਾ ਤੇ ਪੂਰਾ ਹੋਏਗਾ।

ਖਰਕਾ ਕੋਈ ਦੁਨੀਆਂ ਦਾ ਕਾਰਜ ਨਹੀਂ ਜਿਹਨੂੰ ਗੁਰੂ ਗੋਬਿੰਦ ਸਿੰਘ ਕਰਨ ਵਿੱਚ ਸਮਰੱਥ ਨਹੀਂ ਕਾਜ ਨੇ ਹਰ ਕਾਰ

ਸਿੱਖ ਹੋ ਕੇ ਤੇ ਹੁਣ ਗਾਉਣੇ ਮਾਣ ਕਰਨਾ ਇੱਕ ਹਿੰਦੂ ਆਰੀਆ ਸਮਾਜੀ ਲਾਲਾ ਦੌਲਤ ਰਾਮ ਉਹ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੜ੍ਹਿਆ ਕਹਿੰਦੇ ਲੱਖਾਂ ਦਾ ਕੱਟ ਜਦੋਂ ਮਾਈਕ ਦੇ ਉੱਤੇ ਲਾਲਾ ਦੌਲਤ ਰਾਮ ਜੀ ਨੂੰ ਸਮਾਂ ਮਿਲਿਆ ਤੇ ਕਹਿਣਗੇ ਅੱਜ ਜਿਹੜਾ ਲੱਖਾਂ ਦਾ ਕੱਠ ਹੈ

ਸੋਏ ਅਵਰ ਨ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੈ ਤੀਜ ਏਕ, ਜੀਵ ਬਸਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਓ, ਨਾਨਕ ਜੀਵ ਪਾਵਕ ਕਾ ਸਹਿਜ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ। ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ, ਜੈਸੇ ਤਰੂ ਪਰ ਆਕਾਸ। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਦੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਿਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ। ਬ੍ਰਹਮ ਗਿਆਨੀ ਕਾ ਪੂਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕੈ ਗਰੀਬੀ ਸਮਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਹਾ। ਬ੍ਰਹਮ ਗਿਆਨੀ ਕੈ ਨਾਹੀ ਤੰਦਾ, ਬ੍ਰਹਮ ਗਿਆਨੀ ਲੇ ਤਾਵਤ ਬੰਦਾ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲੇ ਉਤਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਏ ਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਅਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਹਿਤਾ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥੇ ਨਾ ਜਾਏ ਤਾਖੁਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲੇ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ।